ਜੇ ਤਸਮਾਏ ਸਮਾਏ ਓਏ ਸੁਖ ਨਿਧਾਨ ਅਨੁਹੋਂ ਬਣਿਆਏ ਆਪਸ ਕੋ ਆਪਦੀ ਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨ ਨਿਹਾਰ ਜਾਂ ਕਹਿ ਸਿਮਰਨ ਉਦਰਿਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਣ ਨਿਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਕਲ ਕਿ ਚਿੰਤਾ ਜਿਸ ਮਨ ਮਾਹ ਤਿਸ ਤੇ ਬਿਰਥਾ ਕੋਈ ਨਾਏ ਹਰੇ ਮਨ ਮੇਰੇ ਸਦਾ ਹਰ ਜਾਪ ਅਪਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਗੋਏ ਤਿਸ ਪੇ ਨਾਹੀ ਤਿਰੇ ਕਿਛ ਕਾਮ ਕਤ ਨਾਨਕ ਜਪੇ ਖਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਕਲ ਘੱਟ ਸੋਹੈ ਧਨ ਮੰਤਾ ਹੋਏ ਕਿਆ ਕੂ ਕਰ ਬੈ ਜਾ ਸਭ ਕਿਛ ਤਿਸਕਾ ਦੀ ਆਦਰ ਬੈ ਹੱਥ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਧਾਵੇ ਜੀ ਕੋ ਹੋਏ ਬਹਿ ਦਾ ਤਾਰ ਤਿਸ ਦਿਨ ਹਾਰ ਜਾਣੇ ਗਾਵਾਰ ਜਿਸ ਗੁਰ ਪ੍ਰਸਾਦ ਟੁੱਟੇ ਹਾਂ ਰੋਗ ਨਾਨਕ ਸੋਜਨ ਸਦਾ ਰੋਗ ਜੋ ਮੰਦਰ ਕੋ ਥੰਮੇ ਥੰਮਣ ਤਿਉਂ ਗੁਰ ਕਾ ਸ਼ਬਦ ਮੰਨੇ ਅਸ਼ਥਮ ਮਨ ਜੋ ਪਾਖਾਣ ਨਾਵ ਛੜਤਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰੇ ਜੋ ਅੰਧਕਾਰ ਦੀਪਕ ਪ੍ਰਕਾਸ਼ ਗੁਰਦਰਸ਼ਨ ਦੇਖ ਮਨ ਹੋਏ ਬੇਗਾਸ ਜੋ ਮਹਾਂਧਿਆਨ ਮੈਂ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿੰਨ ਸੰਤਨ ਕੇ ਬਾਤ ਛੋ ਤੂਰ ਨਾਨਕੀ ਹਰ ਲੋਚਾ ਪੂਰ ਮਾਨ ਮੋਰ ਕਾਹੇ ਬਿਲ ਲਾਈਏ ਪੁਰਬ ਲਿਖੇ ਕਾ ਲਿਖਿਆ ਪਾਈਆ ਦੁਖ ਸੁਖ ਪ੍ਰਭ ਦੇਵ ਨਿਹਾਰ ਅਵਰ ਤਿਆਗ ਤੂਤ ਸਹਿਚ ਤਾਰ ਜੋ ਕਛ ਕਰੇ ਸੋਈ ਸੁਖਮਾਨ ਭੂਲਾ ਕਾਇ ਫਿਰੇ ਅਜਾਨ ਕੌਣ ਬਸਤ ਆਈ ਤੇਰੇ ਸੰਗ ਲਪਟ ਰਿਓ ਰਸਲੋ ਬੀ ਪਤੰਗ ਰਾਮ ਨਾਮ ਜਪ ਹਿਰਦੇ ਮਾਏ ਨਾਨਕ ਪਤਸੇ ਦੀ ਘਰ ਜਾਹੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਕੇ ਸੰਤੈ ਸੰਕਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਈ ਮੁਖੋ ਚਲ ਹਰ ਦਰਗਹਿ ਸੋਏ ਇਹ ਵਪਾਰ ਬਿਰਲਾ ਵਪਾਰੇ ਨਾਨਕ ਤੰਕ ਸਦ ਬਲਿਹਾਰੇ ਚਰਨ ਸਾਧ ਕੇ ਧੋਈ ਧੋਈ ਪੀਓ ਅਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਵਿਸ਼ਨਾ ਸਾਧੂ ਪੁਰ ਜਈਏ ਕੁਰਬਾਨ ਸਾਧ ਸੇਵਾ ਵਿਟ ਭਾਗੀ ਪਈਏ ਸਾਧ ਸੰਗਰ ਕੀਰਤਨ ਗਾਈਏ ਅਨਕ ਬਿਗੰਤੇ ਸਾਧੂ ਰੱਖੇ ਹਰ ਗੁਣ ਗਾਇਆ ਅੰਮ੍ਰਿਤ ਰਸ ਚੱਖੇ ਓਟ ਗਈ ਸੰਤੇ ਦਰਿਆਇਆ ਸਰਬ ਸੋਖ ਨਾਨਕ ਤੇ ਪਾਇਆ ਮ੍ਰਿਤ ਕੌ ਜੀ ਬਾਲਨ ਹਾਰ ਭੁੱਖੇ ਕੌ ਦੇਵ ਤੇ ਆਧਾਰ ਸਰਵ ਨਿਦਾਨ ਜਾਂ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕੁਛ ਤਿਸਕਾ ਹੋ ਕਰਨਾ ਜੋਗ ਤਿਸ ਬਿੰਦੂ ਸਰ ਹੋਵਾ ਨਾ ਹੋਗ ਜਪ ਜਮ ਜਪ ਜਨ ਸਦਾ ਸਦਾ ਦਿਨ ਰਹਿਣੇ ਸਭ ਤੇ ਉੱਚ ਨਿਰਮਲ ਹੇ ਕਰਣੀ ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀ ਤਿਸ ਜਨ ਆਵੇ ਹਰ ਪ੍ਰਭਚੀਤ ਭਗਤ ਭਗਤ ਸੁਣਿਆ ਤੇ ਲੋਏ ਜਾ ਕੇ ਹਿਰਦੈ ਏਕੋ ਹੋਏ ਸਚ ਕਰਣੀ ਸਚਤਾ ਕੀ ਰਹਿਤ ਸਚ ਹਿਰਦੇ ਸਤਮੁਖ ਕਹਿਤ ਸਚਿ ਦ੍ਰਿਸ਼ਟ ਸਚ ਆਕਾਰ ਸਚ ਵਰਤੇ ਸਚ ਆਪਾਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋਜਨ ਸਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੁ ਪ੍ਰਸੰਨ ਅਸ਼ਟਪਦੀ ਅਵਿਨਾਸੀ ਬ੍ਰਹਮਨ ਮੇ ਰਾਗ ਮਾਨੂ ਕੀ ਤੂੰ ਪ੍ਰੀਤ ਆਖ ਤਿਸ ਤੇ ਪਰੈ ਨਾਹੀਂ ਕਿਛ ਕੋਏ ਸਰਵ ਤਰੇ ਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹ ਅਨਰਾਵ ਮਨ ਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨ ਜਾਣੈ ਹੋਰ ਅਨੰਦ ਰੂਪ ਮੰਗਲ ਸਤ ਜਾ ਕੇ ਸਰਬ ਥੁਕ ਸੁਣੀਐ ਕਰਤਾ ਕੇ ਰਾਜ ਮੇਰਾ ਜੋਗ ਮੈਂ ਜੋ ਕੀਤਾ ਮੈਂ ਤੇ ਵਿਸ਼ਵ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਏ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ ਜਾਂ ਕੇ ਲੀਲਾ ਕੀ ਮਿਤਨਾ ਹੈ ਸਕਲ ਦੇਵ ਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੇ ਬੋਤ ਸਕਲ ਪੁਰੋਈ ਆਪਣੇ ਸੁਤ ਸਮਤ ਗਿਆਨ ਧਿਆਨ ਜਿੰਦੇ ਜਿੰਦਾਸ ਨਾਮ ਧਿਆਵੈ ਸੀ ਤੀ ਗੁਣ ਮੈਂ ਜਾਂ ਕੋ ਭਰਮ ਵਾਇ ਜਨਮ ਮਰੇ ਫਿਰ ਆਵੈ ਜਾਏ ਊਚ ਨਿਚ ਤਿਸਕੀ ਅਸਥਾਨ ਜੈ ਸਜਣਾ ਵਿਦੇ ਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੀਕ ਰਹਿ ਇੱਕ ਰੰਗ ਨਾਨਾ ਬੇਦਕੀ ਨੋ ਵਿਸਾਰ ਪ੍ਰਭ ਨਾਸੀ ਏ ਕੰਕਾਰ ਨਾਨਾ ਜਲਦ ਕਰੇ ਖਿਨ ਮਾਹੇ ਪੂਰ ਹਿਓ ਪੂਰਨ ਸਭ ਠਾਏ ਜਨਾ ਦਾ ਬਿਦ ਨਾਨਾ ਬਿਦ ਕਰਵੰਤ ਮਨਾਏ ਆਪਣੀ ਕੀਮਤ ਆਪੇ ਪਾਏ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੇ ਨਾਨਕ ਹਰ ਨਾਉ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਕਾਸ ਪਾਤਾਲ ਨਾਮ ਕੇ ਧਾਰੇ ਸ਼ਕਲ ਆਕਾਰ ਨਾਮ ਕੇ ਧਾਰੇ ਪੂਰੀ ਅਸ਼ਵ ਪਵ ਨਾਮ ਕੇ ਸੰਗ ਉਦਰੇ ਸੁਨ ਸ੍ਰਵਨ ਕਰ ਕਿਰਪਾ ਜਿ ਸਪਨੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਏ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤਨਾਮ ਪ੍ਰਕਾਸ਼ ਖੁਦਾਏ ਵਿਸ਼ਵਾਸ ਸਤਨਾਮ ਨੂੰ ਗੁਰਤੇ ਪਾਏ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜੰਜਾ ਕਰਦਾ ਪ੍ਰਵੇਸ਼ ਸਤ ਨਿਰਤ ਬੁਝੈ ਜੈ ਕੋਈ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੇ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ ਅਵਰ ਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀ ਆ ਨਾਨਕ ਜੋ ਤਿਸ ਭਾਵੇ ਸੋ ਵਰਤੀ ਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝੈ ਤਿਸਾਇਆ ਸਵਾਦ ਪ੍ਰਭ ਕੇ ਰੰਗ ਜਾਚਰਨ ਰਹੇ ਗੁਰ ਕੇ ਬਚਨ ਪਦਾਰਥ ਲਏ ਓਏ ਦਾਤੇ ਦੁਖ ਕਾਟਨ

ਹਰ ਜਾਂ ਕੇ ਸੰਗ ਤਰੇ ਸੰਸਾਰ ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਬਿਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਕਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਜਸੁੰਤਾ ਬੂਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨ ਮਾਨਿਆ ਕਰਨ ਕਰਾਵਣ ਤਨ ਮੂਲ ਪਛਾਣਿਆ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਦਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਪਸਾਨਾ ਜਿਸ ਤੇ ਉਪਜਤ ਸਮਾਏ ਸਮਾਨਾ ਬਸ ਤਮਾਏ ਲੇ ਬਸ ਕਢਾਈ ਤਾਂ ਕੋ ਭਿੰਨਾ ਕਹਿਣਾ ਜਾਈ ਬੂਜੇ ਭੋਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੇ ਮਨ ਪ੍ਰਤੀ ਠਾਕੁਰ ਕੇ ਸੇਵਕ ਕੇ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਸ ਸਾਸ ਮਾਰੇ ਆਪਣੇ ਜਨ ਕਾ ਪਰਦਾ ਢੱਕੇ ਆਪਣੇ ਸੇਵਕ ਕੀ ਸਿਰ ਪਰ ਰੱਖੈ ਆਪਣੇ ਦਾਸ ਕੋ ਦੇ ਬਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰੱਖੈ ਤਾਂ ਕਿ ਗਤ ਮੈਨੂੰ ਕੋਈ ਨਾ ਲੱਖੈ ਪ੍ਰਭ ਕੇ ਸੇਵਕ ਕੋ ਕਉ ਨਾ ਪਹੁੰਚੈ ਪ੍ਰਭ ਕੇ ਸੇਵਕ ਕੁਛ ਤੇ ਉੱਚੇ ਜੋ ਪ੍ਰਭ ਆਪਣੇ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਕਲ ਰੱਖੈ ਭਸਮ ਕਰੈ ਲਸਕਰ ਘੋਟ ਲਾਖੈ ਜਿਸ ਕਾ ਸਾਸ ਨਾ ਕਾਢਤ ਆਪ ਤਾਂ ਕੋ ਰੱਖ ਦੇ ਕਰ ਹਾਥ ਮਾਨਸ ਯਤਨ ਕਰ ਦਵੋ ਭਾਂਤ ਤਿਸਕੇ ਕਰਦੇ ਬਿਰਥੇ ਜਾਤ ਮਹਾਰਾ ਰੱਖੈ ਪਰ ਨ ਕੋਈ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਬਟਾਣੀ ਬਾਰੰਬਾਰ ਵਾ ਪ੍ਰਭ ਜਪੀ ਅਪੀ ਅੰਮ੍ਰਿਤ ਹਿਮੰਤਨ ਤ੍ਰਪੀ ਹੈ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕੇ ਛਬਰ ਨਾਹੀ ਦੁਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖ ਨਾਮ ਕਰ ਸੰਗ ਨਾਮ ਰਸ ਜੰਤਰ ਪਿਤਾਨੇ ਮਨ ਧਨ ਨਾਮੇ ਨਾਮ ਸਮਾਨੇ ਉੱਠਦੇ ਬੈਠਦੇ ਸੋਭਤ ਨਾਮ ਕਹੋ ਨਾਨਕ ਜਨ ਕਹਿ ਸਦਕਾਮ ਬੋਲੋ ਜਸ ਜੀ ਪਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸੁਰ ਹੈ ਸਮਾਏ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸ ਕੀ ਮਹਿਮਾ ਕੌਣ ਬਖਾਨ ਤਿਸਕਾ ਗੁਣ ਕਹਿ ਇੱਕ ਨਾ ਜਾਣੋ ਆਠ ਪਹਿਰ ਪ੍ਰਭ ਸਹਿਜੁਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮਨ ਤਨ ਆਪਣਾ ਤਿਨ ਜਾਂਦੇ ਜਿਨ ਜਨ ਆਪਣਾ ਪ੍ਰਭ ਪੁੱਛਾ ਤਾ ਸੋ ਜਨ ਸਰਬ ਤੋਂ ਕਾ ਦਾਤਾ ਦਿਸ ਕੀ ਸ਼ਰਨ ਸਰਬ ਸੁਖ ਪਾਵੇ ਦਿਸ ਕੈ ਦਰ ਸਭਾ ਮਿਟਾਵੇ ਅਬਰ ਸਿਆਨਬ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋ ਵੀ ਤੇਰਾ ਨਾਨਕ ਤਿਸ ਜਨ ਕੇ ਪੁਜ ਹੋ ਸਦ ਫੈਰਾ ਸਲੋਕ ਸਤਿਪੁਰਖ ਜਨ ਜਾਣਿਆ ਸਤਿਗੁਰ ਤਿਸ ਕਾ ਨਾਉ ਜਿਸ ਕੈ ਸੰਗ ਸਿੱਖੀ ਉਦਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਰਿਆ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤਿਹਾਟੇ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਿਭਾਗੀ ਹੇ ਸਤਿਗੁਰ ਸਿੱਖ ਹਾਲਤ ਪਲਤ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕਰੈ ਸੇਵਕ ਜੋ ਰਹੇ ਗੁਰ ਕੀ ਆਗੈ ਮਨ ਮੈਂ ਸਹਿ ਆਪਸ ਕਉ ਕਰ ਕਛਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੇ ਕਿਰਪਾ ਜੀ ਸਾਫ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜਿਸਦੇ ਹਰ ਨਾਵਨ ਕਬਾਰ ਗੁਰ ਕੋ ਬਲ ਜਾਓ ਸਰਵਧਾਨ ਜੀ ਕਾ ਦਾਤਾ ਆਠ ਪਹਿਰ ਭਾਰ ਬ੍ਰਹਮ ਨੰਗਰਾਤਾ ਬ੍ਰਹਮ ਜਨ ਜਨ ਮੈਂ ਭਾਰ ਬ੍ਰਹਮ ਏਕ ਆਪ ਰਹੀ ਕਛ ਭਰਮ ਸਹਿ ਸਿਆਨਵ ਲੈ ਨ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਏ ਸਫਲ ਦਰਸ਼ਨ ਭੇਖਤ ਪੁਨੀਤ ਪ੍ਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗਰਾਮ ਗੁਣ ਰਵੇ ਭਾਰ ਬ੍ਰਹਮ ਕੀ ਦਰ ਕੈ ਗਵੇ ਸੁਨ ਕਰ ਵਚਨ ਕਰਨ ਆਗਾਨੇ ਮਨ ਸੰਤੋਖ ਆਤਮਪਤੀਆਂ ਨੇ ਪੂਰਾ ਗੁਰ ਰੱਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਭੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲਏ ਮਿਲਾਏ ਜੇ ਬਾਏ ਕੁਛ ਸੰਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੋਂ ਬੋਲਣਾ ਪਹੁੰਚਿਤ ਪ੍ਰਾਣੀਆ ਕਾਮੋਂ ਗੋਚਰ ਪ੍ਰਭ ਨਿਰਵਾਣੀ ਨਿਰਾਹਾ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਨਹਿ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੈ ਸਿਮਰੈ ਸਤਿ ਬਲਿਹਾਰੀ ਸਤਿਗੁਰੀ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਾ ਪ੍ਰਭ ਜਪਨੇ ਇਹ ਹਰਸ ਪਾਵੇ ਜਨ ਕੋਈ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ ਉਸ ਪੁਰਖ ਕਾ ਨਾ ਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੀ ਗੁਣਤਾਸ ਆਠ ਪੈਰ ਹਰ ਕਾ ਨਾਮ ਲਈ ਸੱਚ ਉਪਦੇਸੀ ਵਕਾ ਦੇ ਮੋਹ ਮਾਇਆ ਕੈ ਸੰਗਨਾ ਲੈ ਮਨ ਮੈਂ ਰੱਖੇ ਹਰ ਹਰ ਏਕ ਅੰਧਕਾਰ ਦੀਪਕ ਪ੍ਰਕਾਸ਼ੀ ਨਾਨਕ ਭਰਮ ਮੋਹ ਦੁੱਖ ਤਹਿ ਤੇ ਨਾ ਸੇ ਤਪਤ ਮੈਂ ਠਾਂਡ ਵਰਦਾ ਅੰਧ ਪਿਆ ਦੁੱਖ ਨਾਠੇ ਭਾਈ ਜਨ ਮਰਨ ਕੇ ਮਟੇਂਦੇ ਸੇ ਸਾਧੂ ਕੇ ਪੂਰਨ ਪਦੇਸੇ ਭਾਉ ਚੁਕਾ ਨਿਰਭਉ ਹੈ ਵਸੇ ਸਕਲ ਵਿਆਧ ਮਨ ਦੇਖੈ ਨ ਸੇ ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਮਨ ਸੁਨ ਨਾਨਕ ਹਰ ਰਜ ਸ਼ਰਵਨ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਤਾਰ ਜਿਨ ਸਕਲੇ ਮੋਹੀ ਆਪਣੇ ਜ੍ਰਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾ ਹੈ ਕੋਈ ਸਰਵਨਤਰੇ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੈ ਸੰਗ ਰਚਨਾ ਆਪਣੀ ਕਲਧਾਰੀ
ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਚਾਰ ਹਰਿ ਹਰਿ ਨਾਮ ਕਮਾਵਨਾ ਨਾਨਕ ਇਹ ਧਨ ਸਾਰਸ਼ਟਪਦੀ ਸੰਤ ਜਨਾਮਿਲ ਕਰੋ ਵਿਚਾਰ ਏਕ ਸਿਮਰਨਾਮੇ ਆਧਾਰ ਅਵਰ ਪਾਪ ਸੰਧੀ ਦਿਵਸਾਰੋ ਚਰਨ ਕਮਲਦ ਮੈਂ ਉਧਾਰੋ ਕਰਨ ਕਾਰਨ ਸੁਪ੍ਰਭ ਸਮਰਥ ਦ੍ਰਿੜਕਾ ਕਹੋ ਨਾਮ ਹਰ ਬਤ ਇਹ ਧਨ ਸੰਚੋ ਭਗਵਾਨ ਸੰਤ ਜਨਾ ਕਾ ਨਿਰਮਲ ਮੰਤ ਏਕ ਆਸਰਾ ਕਹੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕਉ ਚਾਰ ਕੁਟ ਉਠਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਕੌ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜੀ ਸੋਭਾ ਕਉ ਕਰੈ ਭਲੀ ਕਰਨੀ ਸਾ ਸੋਭਾ ਭਜ ਹਰ ਕੇਸਰਨੀ ਅਨਕ ਪਾਵੀ ਰੋਗ ਨ ਜਾਏ ਰੋਗ ਮਟੇ ਰਬ ਖਤਲਾਏ ਸਰ ਨਿਧਾਨ ਮੈਂ ਹਰਨਾਮ ਨਿਧਾਨ ਜਪ ਨਾਨਕ ਦੁਰਗੈ ਪ੍ਰਵਾਨ ਮਨ ਪ੍ਰਭੂ ਤੂੰ ਹਰ ਕੈ ਨਾਇ ਦੈ ਦਸਤਾਵਤ ਆ ਬੈਠਾ ਤਾ ਕੋ ਵਿਘਨ ਲਾਗੈ ਕੋਈ ਜਾ ਕਰਦੈ ਵਸੈ ਹਰ ਸੋਏ ਕਲ ਤਾਤੀ ਠਾਂਡਾ ਹਰਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਾਓ ਬਿਨ ਸਹਿ ਪੂਰਨ ਹੋਇ ਆਸ ਭਗਤ ਪਾਇਆ ਤਮ ਪ੍ਰਕਾਸ਼ਿਤ ਕਰ ਜਾਇ ਵਸੈ ਅਬਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸੱਚਾ ਜਨ ਅਮਰੈ ਸੁਖਾ ਚੋਗਾ ਚਾ ਆਵਾ ਗਮਨ ਮਿਟੈ ਪ੍ਰਭ ਸੇਵ ਆਪ ਤੇ ਅਕਸ਼ਰਨ ਗੁਰਦੇਵ ਇਹ ਰਤਨ ਜਨਮ ਕਾ ਹੋਈ ਉਧਾਰ ਹਰ ਹਰ ਸਿਮਰ ਪ੍ਰਾਣ ਉਧਾਰ ਅਨਕ ਭਾਵਨਾ ਛੁੱਟਣ ਹਾਰੇ ਸਿਮਰਤ ਸ਼ਾਸਤਰ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮਨ ਚਿਦ ਅਨਕ ਫਲ ਪਾਏ ਸੰਗ ਨਾ ਚਾਲਿਸ ਤੇ ਰਹਿ ਧਨਾ ਕਿਆ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤ ਮੀਤ ਕੁਟੰਬਰ ਬੰਤਾਏ ਤੇ ਕਹੋ ਤੁਮ ਕਮਨ ਸੁਨਾਥਾ ਰਾਜ ਰੰਗ ਮਾਇਆ ਵਿਸਤਾਰੇ ਤੇ ਕਹੋ ਕਮਨ ਛੁਟਕਾਰ ਅਸ ਹਸ ਤੀਰਥ ਸਵਾਰੇ ਝੂਠਾ ਡਮ ਝੂਠ ਪੈਸਾਰੇ ਜਿੰਦੀ ਵੀ ਤਿਸ ਪੁਜੈ ਨਾਮ ਬੇਗਾਨਾ ਨਾਮ ਬਿਸਰ ਨਾਨਕ ਪਛਤਾਨਾ ਗੁਰ ਕੀ ਮਤ ਤੁਲੇ ਇਆਂ ਨੇ ਭਗਤ ਬਿਨਾ ਬੋੜੂ ਬੇਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮ ਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਆਪ ਜਪੋ ਬਰਾ ਨਾਮ ਜਪਾਵੋ ਸੁਨੰਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਉ ਸਹਿਜ ਪਾਏ ਨਾਨਕ ਗੁਣ ਗਾਓ ਗੁਣ ਗਾਵਤ ਰੇ ਤੁਸਮੈਲ ਬਿਨ ਜਾਏ ਹੋ ਮੈਂ ਬਿਖ ਫੈਲ ਹੋਹੇ ਚੰਤ ਵਸੈ ਸੁਖ ਨਾਲ ਸਾਸ ਗਰਾ ਸਰਨਾਮ ਸਮਾਲ ਛਾੜ ਸਿਆਨਵ ਸਗਲੀ ਮਨਾ ਸਾਧ ਸੰਗ ਪਾਵੇ ਸਤਨਾਮ ਹਰ ਪੂੰਜੀ ਸੰਚ ਕਰੋ ਵਿਵਹਾਰੀ ਹਾਂ ਸੁਖਦਰ ਗੈ ਜੈਕਾਰ ਸਰਬ ਨਿਰੰਤਰ ਏਕੋ ਦੇਖੋ ਨਾਨਕ ਜਾਂ ਕਹਿ ਮੈਂ ਸਗਲੇਖ ਏਕੋ ਜਪ ਏਕੋ ਸਾਲਾ ਹੈ ਏਕ ਸਿਮਰ ਏਕੋ ਮਨਾ ਹੈ ਏਕ ਸਕੇ ਗੁਣ ਗਾਓ ਅਨੰਤ ਮੰਦਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆ ਪੂਰਨ ਪੂਰ ਹੈ ਪ੍ਰਭ ਆਪ ਅਨਕ ਵਿਸਾਰ ਏਕ ਦੇ ਪਏ ਏਕ ਰਾਤ ਪ੍ਰਛਿਤ ਗਏ ਮਨ ਤਨੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੇ ਜਾਚਕ ਜਨ ਜਾਚੇ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਪ੍ਰਭ ਮੇਰੀ ਸ਼ਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਤਿ ਪ੍ਰਭ ਮੈਂ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਗੁਰੂ ਪ੍ਰਭ ਕੀ ਨਿਤਨੀਤ ਏਕੋਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਸੁਖ ਹੋਏ ਹਰਸ ਪਾਵੇ ਬਿਰਲਾ ਕੋਏ ਜਿਨ ਛਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖਨ ਹੀ ਡੋਲਾ ਨੇ ਸੁ ਪਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੇ ਸੰਗ ਪਰੇ ਸ਼ਰਨਾਨ ਸ਼ਬਦਿਆਗ ਅੰਤਰ ਪ੍ਰਕਾਸ ਆਨੰਦ ਲਿਵਲਾਕ ਵਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਹਰਦੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਰਨ ਦੁੱਖ ਭਰਮ ਗਿਆ ਇਛ ਮੁਨੇ ਸ਼ਰਧਾ ਸਾ ਪੂਰੇ ਰਵ ਰਿਆ ਸਤਸੰਗ ਹਜੂਰੀ ਜਿਸ ਕਾ ਸਾਥ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁੱਖ ਵਿਸਰੈ ਜੇ ਘਾਲ ਨਾ ਭਾਨੈ ਸੁੱਖ ਵਿਸਰੈ ਜੇ ਕੀ ਆ ਜਾਣੈ ਸੁੱਖ ਵਿਸਰੈ ਜਿਨ ਸਭ ਕੁਛ ਦਈਆ ਸੁੱਖ ਵਿਸਰੈ ਜੇ ਜੀਵਨ ਜੀਆ ਸੁੱਖ ਵਿਸਰੈ ਜਗਨ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਖੈ ਸੁੱਖ ਵਿਸਰੈ ਜੇ ਵਿਕਤੇ ਕਾਢੈ ਜਨਮ ਜਨਮ ਕਾ ਟੂਟਾ ਕਾਢੈ ਗੁਰਪੂਰੈ ਤਥੈ ਬੁਝਾਇਆ ਪ੍ਰਭ ਬਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਬਰਾ ਨਾਮ ਜਪਾਵੋ ਭਗਤ ਪਾਏ ਤ੍ਰਿਏ ਸੰਸਾਰ ਬਿਨ ਭਗਤੀ ਤਨ ਹੋ ਸੀ ਛਾਰ ਸਰਬ ਕਲਿਆਣ ਸੁਖ ਨਿਧ ਨਾਮ ਬੂੜਤ ਜਾਤ ਪਾਏ ਵਿਸ਼ਰਾਮ ਸਗਲ ਦੁੱਖਾ ਹੋ ਬਤਨਾਸ ਨਾਨਕ ਨਾਮ ਜਪੋ ਕੁੰਤਾਸ ਉਪਜੀ ਪ੍ਰੀਤ ਪ੍ਰੇਮ ਰਸਾਉ ਮਨ ਤਨ ਅੰਤਰ ਹੀ ਸੁਆਉ ਨੇਤਰੋ ਪੇਗ ਦਰ ਸੁਖ ਹੋਏ ਮਨ ਵਿਕਸ ਸਾਧ ਚਰਨ ਧੋਏ ਭਗਤ ਨਾ ਕਹਿ ਮਨ ਤਨ ਰੰਗ ਬਿਰਲਾ ਕਹੋ ਪਾਵੇ ਸੰਗ ਏਕ ਬਸ ਜੀਜਾ ਕਰਮ ਬਿਆ ਗੁਰਪ੍ਰਸਾਦ ਨਾਮ ਜਪ ਲੈ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਆ ਸਰਬ ਸੰਭਾਏ ਪ੍ਰਭ ਬਖਸ਼ਾਂ ਦੀਨ ਦਿਆਲ ਭਗਤ ਵਿਛਲ ਸਦਾ ਕਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਸਿਨਾ ਕੇ ਪ੍ਰਾਣ ਆਧਾਰ ਜੋ ਜੋ ਜਪਿਸ ਹੋਏ ਪੁਨੀਤ ਭਗਤ ਪਾਏ ਲਾਭੇ ਮਨਹੀਤ ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਖਤ ਮੋਖ ਪਾਏ ਏਕ ਨਿਮਕ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀ ਦਸਨਾ ਜਪਤੀ ਹਰ ਹਰ ਨੀਤ ਭਰੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰ ਗੁਰਮੰਤ ਸਾਧ ਸੰਗ ਪ੍ਰਭ ਦੇ ਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ
जब आकार कचरण सीता पापन तब कहते होता जब धारी अपन सुन सुमाता बैर विरोध के संक मात जब इसका भरण चिन्ह जापत तब हर कसो को किसे व्यापत जब अपन आप पार ब्रह्म तम हो का किशोभित भरम आपन के लावर तीजा नान करने हार न दूजा जब होवत प्रभ केवल तनी तम बंद मुक्त को किसको गनी जब एक के हर अगम पार तब नरक सुर को कौन अवतार जब निर्गुण प्रशेष पाए तब शिव शक्त कहो कठाए जब आप अपनी जो तरह तब कब निडर कवन कदर रहे आपन चल ताप करने हा नानक ठाकुर अगम पार अपना से सुख अपना सुनते हैं जन मरण को कहा बिना सुन जब पूर्ण करता प्रभ सोए तब जम की त्रास कहो कि सोए जब गाते हो गोचर प्रभ एक तब चित्रगुप्त किस पूछत लेखा जब नाथ ने जन गोचर गादे तब कौन चिटे कर मंदन बाधे अपन आप आप ही चर जा नानक अपन पाप ही पर जा जय निर्मल पुरख पुरख पद होता तह बिन मैल कहो क्या तो होता जय निरंजन निरंकार निर्वाण तय कौन कमान कौन अभिमान जय स्वरूप केवल जगदीश तय छाल शिदर लगत को जय ज्योत स्वरूप ज्योत संग संभावत है किसे भूकम तृप्ताव है कारण खराब न करने हार ना न करते का ना ही समार जब अपनी सो बाप ने संग मनाए तब कवन माए बाप में तुरसत भाई जय सर्वकला आपे परवीन तय वेद के देव कहाँ कौचिन जब अपन आप उधारे तो शकन शकन कहाँ विचार है जय अपनो जापन अपने रहते कौन ठाकुर कौन कही है चेरा विस्मन विस्मर हे विस्माद नानक अपने गत जानो आप जय छल छेद भेद समाया ऊहा किसे व्यापत माया आप सुगो आपे आदेश ते गुण का नाही प्रवेश जय कह एक भगवंता तह कौन अचिंत के सलाह का चिंता जय अपन आप पति आरा तह कौन कथे कर सुनने हारा बहु बिन दूषते उच्चा नानक आपस को आपे पहुंचा जय आप रचे पर पंचकार दे गुण मैं कीनो विस्तार पाप तय पई कहावत को नर को सुर्ग मचावत आल जाल माया जंजाल हो मैं मोह परम पै पार दुख सुख मान अपमान अनक प्रकार की बख्यान अपन के लाभ कर दे क्या खेल संकोच चेताओ नानक के कह जय भगत भगत आप जय पसरे पासार संत प्रताप दोह पाका आपे धनी उनकी सोबान हो बनी आपे कौत करे अंत जो जापे रस भोग नर जोग जिस भावत सपन नाय लाभ जिस भावत स्केल खिलाफ है बेशुमार थाया गन ते तुले ज्यो बुलाबो त्यो नानक दास बोले श्लोक जी जंत के ठाकुर आया पे वर्तन हार नानक एको पसरिया दूजा कह दृष्टार अष्टपदे आप कथे अब सुनने हार आपे का विस्तार जात पावित सृष्ट पाए अपने पाणे ले समाए तुम ते बिन नहीं किछ होए आपन सुत सब्जक्त परोए जाको प्रभ जीव आप जाए सच नाम सोई जन पाए सो समदर्शी तत काबेता नानक सल सृष्ट का जेता जी जंत्र सबदा के हाथ दीन दयाल नाथ कुनाथ जिस राके तिस कोई ना मारे सो मुआ जिस मन बिसारे तिस्ता जबर कहा को जाए सब सरे निरंजन राय जी की जुगत जाके सुभात अंतर बहर जानु साथ गुण निदान व्यंत पार नानक दास दा बरिहार पूर्ण पूर दयाल सब प्रहोवत कृपाल अपने कर्तव जाने आपन तुर जामी रह व्याप व्रत पालय जीन बहु भांत जो जुर चुत सिद्ध्यात जिस भावै तिसलय मिलाए भगत करे हर के गुण गाय मन अंतर विश्वास कर मान्या कर हर नानक इक जानिया जनला का हरे कहना है तिसकी आसना बेरते जाए सिव को सेवा अपने हुक्म मुझ पर पद पाए इसते ऊपर नहीं बेचार जाके मन बसिया निरंकार बंधन तोर पय निर्वैर अंधन पूजे गुर के पैर ए लोक सुखिए परलोक सुहेल बापे मेले सवनंद गुण गौपुर परमानंद राम नाम तत करो विचार दुर्लभ देखा करो उधार अमृत वचन हर के गुण गाओ प्राण तन का है स्वाव आठ फैर प्रपे खोनेरा मिटे ज्ञान मिन से अंधेरा सुन उपदेश हृदय बसाव मन छे नानक फल पावो हलत पल दो लिहु सवार राम नाम अंतर उर धार पूरे गुर की पूरी दिखा जिस मन सत साच प्रेख्या मन तन नाम जपो ले बुलाए दुख दर्द मंत्री पहु जाए सच व्यापार करो व्यापारी दरगाह निभे के तुम्हारी एका टेकर को मन माहे नानक बहुर नया वह जाहे तिस्ते दूर कहाँ को जाए उबरे रखन हार त्याए निरपहु जपे सकल पव मिटे प्रभ कृपा ते प्राणी छुटे जिस प्रभ राखे तिस नाहि दुख नाम जपत मन हो बसोक चिंता जय मिटे अहंकार तिस जन को कोई न पहुँचन हार सिर उपर ठांडा गुरसूरा नानक ताके कार्ज पूरा मत पूरी अमृत जाके दृष्ट दर्शन पेख उदर श्रेष्ठ चन कमल जाके अनुप सफल दर्शन सुंदर हार रूप धन सेवा सेवक प्रवान अंतर जमे पुरख प्रधान जिस मन विशेष हो तने हाल त्याग निकट नाम दुकाल अमर पहे अमरा पद पाया साध संग नानक हर थ्याया श्लोक ज्ञान अंजन गुर दिया ज्ञान देर विनाश हर कृपा ते संत भेटिया नानक मन प्रगाश अष्टपदी संत संग अंतर प्रभ बैठा नाम प्रभु काला गा मेठा
ਸਗਲ ਸਮਗਰੀ ਏਕ ਘਟ ਮਹਿਆਨ ਕਰੰਗਨਾ ਨਾ ਦ੍ਰਿਸ਼ਟਾਇ ਨਾ ਨਿਦਮ੍ਰਿਤ ਪ੍ਰਭ ਕਾ ਨਾਮ ਦੇਹੀ।

ਮੈਂ ਸਿਖਾ ਵਿਸ਼ਰਾਮ ਸੁਨ ਸਮਾਧਨ ਤੈ ਨਾਦ ਕਹਿਣ ਨਾ ਜਾਈ ਚਰਚ ਵਿਸਮਾ ਤਿੰਨ ਦੇਖਿਆ ਜੇ ਸਾਹਿਬ ਦਿਖਾਏ ਨਾਨਕ ਤਿਜਨ ਸੋ ਜੀ ਪਾਏ ਸੋ ਮੰਤਰ ਸੋ ਬਾਹਰ ਅਨੰਤ ਖਟਖਟ ਵਿਆਪ ਰਿਹਾ ਭਗਵੰਤ ਧਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਤਿਨ ਪਰਪਤ ਹੈ ਪਾਰ ਵਿਮ ਜੈ ਸਿਆ ਗਏ ਤੈਸਾ ਕਰਮ ਪਾਉਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਡ ਦਿਸ਼ਾ ਸਮਾਏ ਤਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੀ ਅਸੁਰ ਨਖੇਤਰ ਮੈਂ ਇੱਕ ਬਾਣੀ ਪ੍ਰਭ ਕੀ ਸਭ ਖੂ ਬੋਲੇ ਆਪ ਡੋਲਾ ਕਬ ਹੋਂ ਡੋਲੈ ਸਰਬ ਖੋ ਸਰਬ ਕਰਾ ਕਰ ਖੇਲਾ ਖੇਲ ਮੋਲ ਨਾ ਪਾਇਆ ਗੁਣੈ ਮੋਲ ਸਰਬ ਜੋਤ ਮੈਂ ਜਾਂ ਕੇ ਜੋਤ ਧਾਰੇ ਸੁਆਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਇਹ ਵਸਾ ਸੰਤ ਜਨਾ ਕਾ ਪੇਕਿਨ ਸਵਰਮ ਸੰਤ ਜਨਾ ਕ ਹਿਰਦੇ ਸਭ ਧਰਮ ਸੰਤ ਜਨਾ ਸੁਣੇ ਸ਼ਿਵ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਸਕੀਰ ਹੈ ਸਤ ਬਚਨ ਸਾਧੂ ਸਭ ਕੈਦ ਜੋ ਜੋ ਹੋਈ ਸੋਈ ਸੁਖ ਮਾਨੇ ਕਰਨ ਕਰਾਵਨ ਹਾਰ ਪ੍ਰਭ ਜਾਨੇ ਅੰਤਰ ਵਸੀ ਬਾਹੇ ਪਿਓ ਹੀ ਨਾਨਕ ਦਰਸ਼ਨ ਦੇਖ ਸਮੋਹੀ ਆਪ ਸਤ ਕੀ ਸਭ ਸਤ ਤਿਸ ਪ੍ਰਭ ਸਕਲੀ ਉਤਪਾਤ ਤਿਸ ਭਾਵੇ ਤਾ ਕਰੇ ਵਿਸਥਾਰ ਤਿਸ ਭਾਵੇ ਤਾ ਏ ਕੰਕਾਰ ਅਨਕ ਲਾਲ ਕੀ ਨਾ ਜਾਏ ਜਿਸ ਭਾਵੇ ਤਿਸ ਲਏ ਮਿਲਾਏ ਕਵਨ ਕਿਟ ਕਵਨ ਕਹੀਏ ਦੂਰਾ ਪਿਆ ਪਾ ਭਰਪੂਰ ਅੰਤਰਗਾਤ ਜਿਸ ਆਪ ਜਿਨਾਏ ਨਾਨਕ ਤਿਸਨਾ ਬੁਝਾਏ ਸਰਭੂਤਾ ਵਰਤਾਰਾ ਸਰਬ ਨੈਨਾ ਪੇ ਕਨਹਾਰਾ ਸਕਲ ਸਮਗਰੀ ਜਾਂ ਕਤਨ ਆਪਨ ਰਸਾ ਪੇ ਸੁਨਾ ਆਵਨ ਜਾਣੇ ਖੇਲ ਬਣਾਇਆ ਆਗਿਆਕਾਰੀ ਕੀ ਨੀਮ ਆਇਆ ਸਭ ਕੇ ਮਦ ਲਿਪ ਤੋ ਰਹਿ ਜੋ ਕੁਛ ਕਹਿਣਾ ਸੋਆ ਪੇ ਕਹੈ ਆ ਗਿਆ ਆਵੇ ਆ ਗਏ ਜਾਏ ਨਾਨਕ ਜਾ ਭਾਵੇ ਤਾਲੇ ਇਸ ਮਾਏ ਇਸਤੇ ਹੋਏ ਸੋ ਨਾ ਹੀ ਬੁਰਾ ਉਰਿਆ ਕਹੋ ਕਿਨੇ ਕੁਛ ਕਰਾ ਆਪ ਭਲਾ ਕਰ ਦੂ ਤਤ ਨੇ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਚ ਓਤ ਪੋਤ ਆਪਣ ਸੰਗਰਾਜ ਤਾਂ ਕੀ ਗਦਮਿਨ ਕਹੇ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸਕਾ ਕੀ ਆ ਸਭ ਪ੍ਰਵਾਨ ਗੁਰ ਪ੍ਰਸ਼ਾਦ ਨਾਨਕ ਇਹੋ ਜਾਨ ਜੋ ਜਾਣੈ ਤੇ ਸਦਾ ਸੁਖ ਹੋਇਆ ਮਲੈ ਲੈ ਪ੍ਰਭ ਸੋਏ ਓ ਧਨਵੰਤ ਗੁਲਵੰਤ ਪਦਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗ ਤਰਾਇਆ ਜਨ ਆਵਨ ਕਾਇ ਹੈ ਸਵਾ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਗ ਸਾਧ ਸਾਧ ਸਿਵ ਰੋਗ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸਨ ਤਿਆਗ ਉਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ ਤਨ ਕੇ ਪਰ ਲਿਓ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਪਚ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਪੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰਨ ਬਾਰੰਬਾਰ ਨਾਨਕ ਜੀ ਕਹੇ ਆਧਾਰ ਉੱਤਮ ਸਲੋਕ ਸਾਧਕੇ ਬਚਨ ਲੀਕ ਲਾਲ ਹਿਰ ਤੁਨ ਸੁਨਤ ਕਮਾਪਤ ਹੋ ਤੋ ਉਧਾਰ ਆਪ ਤਰੈ ਲੋ ਕਹਿ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਾ ਕਾ ਹਰ ਰੰਗ ਜੈ ਜੈ ਸ਼ਬਦ ਨਾ ਹਦ ਵਾਜੇ ਸੁਨ ਸੁਨ ਅਨੰਤ ਕਰੇ ਪ੍ਰਭ ਕਾ ਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਕੁਦਰੇ ਤਿਨ ਕੇ ਸਾਥੇ ਸ਼ਰਨ ਜੋਗ ਸੰਸਰ ਨਹੀਂ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭਏ ਸਬਰੇ ਨਮ੍ਰਿਤ ਨਾਮ ਸਾਧ ਸੰਗਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਏ ਸੇਵਕ ਕੇ ਸੇਵ ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਨਸ ਨਾ ਕਹਿਤੇ ਕਰ ਪ੍ਰਸਾਦਿਆ ਪ੍ਰਭਧਾਰੀ ਨਾਨਕ ਨੇ ਵੀ ਖੇਪ ਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨੇ ਕਾ ਗੁਰਜੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਸਸ ਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਏ ਸਥਾਨ ਬਾਹਰ ਨਾ ਹੋਵੇ ਆਵਨ ਜਾਨ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਾਮ ਨਿਤ ਬੁੱਧ ਗਿਆਨ ਸਰਪਤਾ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਕਲ ਤੇ ਉਦਾਸ ਸੁੰਦਰ ਸ਼ਤਰੂ ਤਤ ਕਾਵੇਤਾ ਸਮਦਰਸ਼ੀ ਏਕ ਦੁਸ਼ਟੇਤਾ ਇਹ ਫਲ ਤਿਸ ਜਨ ਕਹਿ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ।

ते छुटै जाके मस्तक करम प्रभ पाई साध शरण नानक ते आए जिस मन

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਵਿੱਚ ਆਪ ਸਭ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਸੋ ਹੁਣ ਸਮਾਂ ਹੈ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ ਅਗਲੇ ਸਮੇਂ ਵਾਸਤੇ ਆਪ ਜੀ ਨੂੰ ਗੁਰੂ ਇਤਿਹਾਸ ਕਥਾ ਵਿਚਾਰਾ ਸਰਵਣ ਕਰਾਉਣਗੇ ਜੀ। ਆਓ ਉਹਨਾਂ ਪਾਸੋਂ ਆਪਾਂ ਅਗਲੇ ਸਮੇਂ ਵਾਸਤੇ ਕਥਾ ਵਿਚਾਰਾ ਸਰਵਣ ਕਰੀਏ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭਨਾ ਦਾ ਵੇਸਾਹੋ ਸਤਨਾਮ

ਸਭ ਜਗ ਜਿਨ ਹੈ ਉਪਾਇਆ ਭਾਈ, ਕਰਨ ਕਾਰਨ ਸਮਰੱਥ, ਜੀਓ ਪਿੰਡ ਜਿਨ ਸਾਜਿਆ ਭਾਈ।

ਨਾਮ ਦਾਨ ਦੇ ਜਾਣੇ ਆਪਣੇ ਦੁੱਖ ਦਰਦ ਕਾ ਹੰਤਾ ਮੇਰੇ ਮਨ ਜਪੀਐ ਹਰ ਭਗਵੰਤਾ।

परम सम्मान योग चबर शतर तख्त दे मालक वालिए दो जहां रहमतां दे मुजस्मे सतगुरु धन धन श्री गुरु ग्रंथ साहिब सच्चे पातशाह जी दी पावन पवित्र हजूरी विच सुभाएमान सतसंगी जनों सतगुरु जी की अपार कृपा बख्शिश मेहरामत हुई है। दातार सतगुरां ने अपनी पावन पवित्र हजूरी विच सानू सारियां नू विराजमान होने का समा बख्शिश किया है। सतगुरु साहिब सच्चे पातशाह जी महाराज आप कृपालता करन अज दा जो पावन उपदेश अमृत वेले दा जो हुक्मनामा साहिब सतगुरु साहिब जी ने बख्शिश किया है, ये पावन हुक्म श्री गुरु अर्जुन देव सतगुरु जी दे मुखारबिन तो उच्चारण किया होया अष्टपदियां दे रूप दे विच दर्ज है। गुरु ग्रंथ साहिब जी दे पावन अंग 639 तो ये पावन शब्द आरंभ हुंदा है। इस पावन शब्द दियां हुक्म दियां तकरीबन 38 पंक्तियां हन, 9 पदे ने, हरेक पदे विच चार पंक्तियां ते जिहड़ा एक पदा रहाओ दा है रहाओ दे पदे विच दो पंक्तियां ने। सतगुरु जी ने इस पावन शब्द विच उस अकाल पुरख की सर्व व्यापकता ते समर्था का जिक्र किया है। उस अकाल पुरख दे वल्लों कोई भी चीज़ प्रगट करनी, पैदा करनी, बनाउनी, सत्या विच ल्याउनी, वो किसे उड़ीक, किसे मौसम, किसे समय जां किसे खास वस्त दे पूरे होण ते प्रगटनी हुंदी है। कि जिवें इंसान कोई वस्त तैयार करदा है ते उस वस्त नूं तैयार करन वास्ते उन्हें उड़ीक चाहीदी है। जे लकड़ दा काम करदा ते उन्हूं लकड़ चाहीदी है। लकड़ दा समान बनाउण वास्ते जे लकड़ मौजूद ते उहदे वास्ते साधन चाहीदे हन जिन्हां नाल लकड़ नूं घड़िया जा सकदा हो। जे लोहार है ते लोहे दा समान बनाउण वास्ते वदान चाहीदा है, अग चाहीदी है, बहुत साधन चाहीदे। कुम्हार है ते घड़ा चाहिए ते घड़ा बनाउणा है, घड़ा चाहीदा है ते उहदे वास्ते पाणी ते मिट्टी दी जरूरत है। पाणी नहीं है तां वी मिट्टी नूं होंद विच नहीं लिआंदा जा सकदा। इत्थों तक भी एक मिस्त्री ते है पर मिस्त्री कोल ना कोई बजरी, ना सीमेंट, ना कोई रेत दा प्रबंध है ते हाँ वो मिस्त्री ते बहुत चंगा हो सकदा पर अपनी कला नहीं प्रगट कर सकदा क्योंकि कारण नहीं है उहदे कोल। करता ते है पर कारण नहीं है। करते पुरख दे प्रथाए महाराज जी ने यह जिक्र किया है कि करते पुरख ने जो संसार दे विच पैदा किया है पांच तत्तां तो चार खाणियां राही जीव पैदा किए और पांच तत्त उहदी अपनी उत्पत्ति है, उन्हें आप उत्पत्त किए। पांच तत्त उहनूं खरीदण की जरूरत नहीं है कि मैं किसी शरीर नूं होंद विच लिआउणा है। मिट्टी थुड़ गई जां पानी थुड़ गया, आकाश थुड़ गया जां अग्नि थुड़ गई ते जां फिर कोई साधन जिहड़ा है और वह पूरा नहीं होया। असल विच करते पुरख दे प्रथाए महाराज जी ने जो उपदेश अज सानूं समझाउण दा यतन किया तिस दी विचार आपां करनी है। महाराज जी कृपा करन पावन गुरमत गुरबाणी गुरशब्द विचार सतगुरु जी आप तरस करके करवा लैण। आओ सतगुरु गुरसंगत जी करो कृपालता, आप जी बख्शो असीस, बुलाओ फतेह। वाहिगुरु जी का खालसा, वाहिगुरु जी की फतेह। धन सतगुरु साहब जी ने बख्शिश की, आरंभता की,
ਮਹਾਰਾਜ ਜੀ ਜ਼ਿਕਰ ਕਰਦੇ ਸੋਰਠ ਮਹੱਲਾ ਪੰਜਵਾਂ, ਰਾਗ ਸੋਰਠ ਹੈ। ਪੰਚਮ ਪਾਤਸ਼ਾਹ ਪੰਜਵੇਂ ਗੁਰੂਦੇਵ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਹੈ। ਘਰ ਪਹਿਲਾ, ਪਹਿਲੇ ਘਰ ਵਿੱਚ ਗਾਉਣ ਦਾ ਹੁਕਮ ਹੈ। ਅਸ਼ਟਪਦੀਆਂ ਦਾ ਅਰਥ ਅੱਠ ਪਦਿਆਂ ਵਾਲਾ ਸ਼ਬਦ ਹੈ, ਪਰ ਇਹਦੇ ਵਿੱਚ ਨਿਯਮ ਸੰਪੂਰਨ ਲਾਗੂ ਨਹੀਂ ਹੈ, ਕਿਉਂਕਿ ਕਿਤੇ 13 ਪਦੇ ਵੀ ਆਏ, ਕਿਤੇ 17 ਵੀ ਆਏ, ਕਿਤੇ 9 ਵੀ ਆਏ ਹਨ। ਅਤੇ ਇਹ ਜ਼ਿਕਰ ਜ਼ਰੂਰ ਹੈ ਵੀ ਜਿੱਥੇ ਅਸ਼ਟਪਦੀਆਂ ਹੈ, ਅੱਠ ਪਦਿਆਂ ਤੋਂ ਘੱਟ ਸ਼ਬਦ ਨਹੀਂ ਹੈ ਉੱਥੇ। ਕਿਸੇ ਵੇਲੇ ਸਿਰਲੇਖ ਅਸ਼ਟਪਦੀਆਂ ਆਇਆ ਹੈ, ਪਰ ਉੱਥੋਂ ਅੱਗੇ ਸ਼ਬਦ ਜਿਹੜੇ ਹਨ ਨੌ ਨੌ ਪਦਿਆਂ ਦੇ ਵੀ, ਜਿਵੇਂ ਅੱਜ ਦਾ ਸ਼ਬਦ ਹੈ ਨੌ ਪਦਿਆਂ ਨਾਲ ਸਤਿਗੁਰੂ ਸਾਹਿਬ ਜੀ ਨੇ ਸੁਸ਼ੋਭਿਤ ਕੀਤਾ। ਸਤਿਗੁਰੂ ਸਾਹਿਬ ਮਹਾਰਾਜ ਨੇ ਅੱਗੇ ਆਰੰਭਤਾ ਕੀਤੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਹਾਰਾਜ ਜੀ ਨੇ ਜ਼ਿਕਰ ਕੀਤਾ ਕਿ ਇੱਕ ਹੈ ਓਅੰਕਾਰ ਸਰੂਪ। ਓਅੰਕਾਰ ਸਰੂਪ ਦਾ ਅਰਥ ਹੈ ਸਰਬ ਵਿਆਪਕ। ਇੱਕ ਹੈ ਓਅੰਕਾਰ ਸਰੂਪ ਕੌਣ ਹੈ? ਮਹਾਰਾਜ ਜੀ ਦਾ ਇੱਕ ਕਥਨ ਹੈ ਕਿ ਜਿਨ੍ਹੇ ਸ੍ਰਿਸ਼ਟੀ ਦੇ ਇਸ ਨਿਯਮ ਦਾ ਪ੍ਰਬੰਧਨ ਕੀਤਾ, ਇੱਕ ਹੈ ਓਅੰਕਾਰ ਸਰੂਪ। ਓਅੰਕਾਰ ਦਾ ਅਰਥ ਅਦੁੱਤੀ ਵੀ ਹੈ, ਓਅੰਕਾਰ ਦਾ ਅਰਥ ਸਰਬ ਵਿਆਪਕ ਵੀ ਹੈ, ਓਅੰਕਾਰ ਦਾ ਅਰਥ ਤਿੰਨ ਯੁਕਤੀਆਂ ਦਾ ਪ੍ਰਤੀਕ ਵੀ ਹੈ, ਜੰਮਣਾ, ਮਰਨਾ, ਪ੍ਰਤਪਾਲਣਾ। ਇੱਥੋਂ ਤੱਕ ਇਹ ਸਾਰਾ ਵਰਤਾਰਾ ਉਸ ਕਰਤੇ ਪੁਰਖ ਦੇ ਹੁਕਮ ਦੇ ਰੂਪ ਦੇ ਵਿੱਚ ਵਰਤਦਾ ਹੈ। ਮਹਾਰਾਜ ਇੱਥੇ ਬੜਾ ਸੋਹਣਾ ਸ਼ਬਦ ਸੁਸ਼ੋਭਿਤ ਕਰਦੇ ਕਹਿ ਕੇ ਗਏ ਕਿ ਉਸ ਕਰਤੇ ਪੁਰਖ ਨੇ ਜੋ ਇਹ ਸਾਰੀ ਸ੍ਰਿਸ਼ਟੀ ਦੇ ਵਿਆਪਕ ਰੂਪ ਦੇ ਵਿੱਚ ਪ੍ਰਗਟ ਕੀਤਾ ਹੈ, ਮਹਾਰਾਜ ਕਹਿਣਗੇ ਇੱਕ ਤੋਂ ਹੋਇਆ ਹੈ ਸਾਰਾ ਕੁਝ। ਮਹਾਰਾਜ ਜੀ ਨੇ ਕਿਹਾ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵਹਿ ਕਰਹਿ ਪਸਾਓ, ਤੂੰ ਜਾਣ ਹੋਈ ਸਭ ਸਹਿਤ ਦੀ ਲੈਸੈ ਜਿੰਦ ਕਵਾਓ, ਕਰ ਆਸਨ ਡਿੱਠੋ ਚਾਓ। ਉਹਨੇ ਆਪਣੀ ਵਸਤ ਪੈਦਾ ਕੀਤੀ, ਉਸ ਵਸਤ ਵਿੱਚ ਆਪਣਾ ਆਪਾ ਉਹਨੇ ਟਿਕਾ ਦਿੱਤਾ, ਆਪਣਾ ਸਰੀਰ ਉਹਨੇ ਟਿਕਾ ਦਿੱਤਾ। ਸਤਿਗੁਰੂ ਜੀ ਕਹਿੰਦੇ ਇੱਕ ਹੈ ਓਅੰਕਾਰ ਸਰੂਪ ਹੈ। ਓਅੰਕਾਰ ਸਰੂਪ ਦਾ ਅਰਥ ਜੰਮਣਾ, ਮਰਨਾ ਅਤੇ ਪ੍ਰਤਪਾਲਣਾ, ਤਿੰਨੇ ਚੀਜ਼ਾਂ ਇੱਕ ਤੋਂ ਹੀ ਹੋ ਰਹੀਆਂ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਇੱਕ ਹੈ ਓਅੰਕਾਰ ਸਰੂਪ ਹੈ, ਸਰਬ ਵਿਆਪਕ ਰੂਪ ਦੇ ਵਿੱਚ। ਉਸ ਵੇਲੇ ਮੌਕੇ ਦੇ ਦਾਰਸ਼ਨਿਕਾਂ ਨੇ ਤਰਕ ਕੀਤਾ ਵੀ ਜਿਹੜਾ ਜਨਮ ਦੇ ਸਕਦਾ ਉਹ ਮਾਰ ਨਹੀਂ ਸਕਦਾ ਹੁੰਦਾ, ਅਤੇ ਜਿਹੜਾ ਜਿਹਨੇ ਮਾਰਨਾ ਹੈ ਫਿਰ ਉਹ ਜਨਮ ਕਿਉਂ ਦੇ ਰਿਹਾ ਹੈ, ਅਤੇ ਜਿਹਨੇ ਅਸਲ ਵਿੱਚ ਮਾਰ ਦਿੱਤਾ ਹੈ, ਜਿਹਨੇ ਮਾਰਨਾ ਹੈ ਉਹ ਪ੍ਰਤਪਾਲਣਾ ਕਿਉਂ ਕਰੇਗਾ? ਇੱਕ ਤਾਂ ਇਹ ਨਿਯਮ ਨਹੀਂ ਲਾਗੂ ਹੁੰਦਾ। ਪਰ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਰੇ ਦੇ ਸਾਰੇ ਇਸ ਭਰਮ ਨੂੰ ਖਤਮ ਕਰਦਿਆਂ ਕਿਹਾ ਕਿ ਮੇਰੇ ਕਰਤਾ ਇੱਕ ਖੇਲ ਰਚਾਇਆ, ਇਹ ਖੇਡ ਹੈ ਕੁਦਰਤ ਦੀ। ਅਤੇ ਤੁਸੀਂ ਵੇਖੋਗੇ, ਆਪਾਂ ਪੁਰਾਣੇ ਸਮੇਂ ਵਿੱਚ ਆਮ ਖੇਡ ਖੇਡਦੇ ਸੀ ਕਿ ਘਰ ਦੇ ਬਾਹਰ ਕਿਤੇ ਰੇਤ ਇਕੱਠੀ ਹੋਈ ਹੋਣੀ, ਅਤੇ ਆਪਾਂ ਕੀ ਕਰਨਾ ਕਿ ਉਸ ਰੇਤ ਨੂੰ ਜਿਹੜਾ ਸੀ ਉਹ ਗਿੱਲੀ ਰੇਤ ਥੱਲਿਓਂ ਕੱਢ ਕੇ ਔਰ ਆਪਣਾ ਪੈਰ ਰੱਖ ਕੇ ਉਹਦੇ ਉੱਪਰ ਰੇਤ ਥੱਪ ਦੇਣੀ, ਹੌਲੀ ਜਿਹੀ ਪੈਰ ਬਾਹਰ ਕੱਢ ਲੈਣਾ, ਉਹ ਘਰ ਬਣ ਜਾਂਦਾ ਸੀ ਛੋਟਾ ਜਿਹਾ। ਜਾਂ ਦਰਿਆਵਾਂ ਦੇ ਕਿਨਾਰੇ 'ਤੇ ਔਰ ਆਮ ਕਰਕੇ ਚੀਜ਼ਾਂ ਖੇਡਾਂ ਖੇਡੀਆਂ ਜਾਂਦੀਆਂ। ਬੱਚੇ ਕੀ ਕਰਦੇ ਸੀ ਵੀ ਜਦੋਂ ਉਹ ਖੇਡ ਤਿਆਰ ਕਰਦੇ ਸੀ, ਘਰ ਛੋਟਾ ਜਿਹਾ ਰੇਤ ਦਾ ਤਿਆਰ ਕਰਨਾ, ਬਣਾਉਣ ਵੇਲੇ ਵੀ ਉਸ ਤਰ੍ਹਾਂ ਦੀ ਖੁਸ਼ੀ, ਅਤੇ ਜਾਣ ਲੱਗਿਆਂ ਪੈਰ ਮਾਰ ਕੇ ਢਾਹ ਜਾਣਾ, ਢਾਉਣ ਵੇਲੇ ਵੀ ਉਸੇ ਤਰ੍ਹਾਂ ਦਾ ਚਿਹਰੇ ਦੇ ਉੱਪਰ ਪ੍ਰਭਾਵ ਰਹਿੰਦਾ ਸੀ ਜਿੱਦਾਂ ਦਾ ਬਣਾਉਣ ਦਾ, ਕਿਉਂਕਿ ਇੱਕ ਖੇਡ ਹੈ। ਅਤੇ ਜਿੱਥੇ ਖੇਡ ਹੋਵੇ ਉੱਥੇ ਢਾਉਣਾ ਅਤੇ ਉਸਾਰਨਾ ਕਿਸੇ ਸੋਗ ਜਾਂ ਹਰਖ ਨਾਲ ਸੰਬੰਧਿਤ ਨਹੀਂ ਹੁੰਦਾ। ਮਹਾਰਾਜ ਨੇ ਕਿਹਾ ਕਿ ਕਰਤੇ ਪੁਰਖ ਨੇ ਇਹ ਖੇਡ ਦੀ ਰਚਨਾ ਕੀਤੀ ਹੈ, ਨਾ ਉਹਦਾ ਇਸ ਜੀਵਨ ਦੇ ਵਿੱਚ ਜਨਮ ਦੇਣ ਵੇਲੇ ਕੋਈ ਪ੍ਰਭਾਵ ਤਬਦੀਲ ਹੁੰਦਾ, ਨਾ ਪ੍ਰਤਪਾਲਣਾ ਵੇਲੇ, ਨਾ ਮੌਤ ਵੇਲੇ। ਉਹਦੇ ਹੁਕਮ ਦੇ ਵਿੱਚ ਸਾਰਾ ਕੁਝ ਹੈ। ਏਕਾ ਮਾਈ ਯੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਣ, ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਡਾਣ, ਆਦੇਸ਼ ਤਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਮਹਾਰਾਜ ਕਹਿਣਗੇ ਭੁਲੇਖੇ ਵਿੱਚ ਸੀ ਸੰਸਾਰ ਕਿ ਜਨਮ ਦੇਣ ਵਾਲਾ ਬ੍ਰਹਮਾ ਔਰ ਪ੍ਰਤਪਾਲਣਾ ਵਾਲੇ ਵਿਸ਼ਨੂੰ ਅਤੇ ਮੌਤ ਦਾ ਜਿਹੜਾ ਸੁਨੇਹਾ ਲੈ ਕੇ ਆਉਣ ਵਾਲੇ ਸ਼ਿਵ ਨੇ। ਪਰ ਮਹਾਰਾਜ ਕਹਿਣਗੇ ਨਹੀਂ, ਏਕਾ ਮਾਈ ਇੱਕ ਤੋਂ ਇਹ ਸਾਰੀ ਦੀ ਸਾਰੀ
ਮਾਇਆ ਜਿਹੜੀ ਹੈ ਉਹ ਸ੍ਰਿਸ਼ਟੀ ਜਿਹੜੀ ਹੈ ਪ੍ਰਸੂਤ ਹੋਈ। ਤਿੰਨ ਚੇਲੇ ਪ੍ਰਵਾਨ, ਤਿੰਨ ਚੇਲੇ ਸੰਸਾਰ ਨੇ ਪ੍ਰਵਾਨ ਕੀਤੇ, ਇੱਕ ਰਿਜਕ ਦਿੰਦਾ ਸੀ, ਇੱਕ ਪ੍ਰਤਪਾਲਣਾ ਕਰਦਾ ਸੀ ਕਮੌਤ। ਪਰ ਮਹਾਰਾਜ ਜੀ ਕਹਿਣ ਲੱਗੇ ਇਹਨਾਂ ਨੂੰ ਭਗਵਾਨ ਸਮਝ ਕੇ ਸੰਸਾਰ ਨੇ ਪੂਜਿਆ, ਪਰ ਇਹਨਾਂ ਤੋਂ ਉੱਪਰ ਇਹਨਾਂ ਨੂੰ ਬਿਠਾਉਣ ਵਾਲਾ ਕੌਣ ਹੈ? ਮਹਾਰਾਜ ਨੇ ਕਿਹਾ ਇੱਕ ਸੰਸਾਰੀ ਇੱਕ ਭੰਡਾਰੀ ਕਲਾਏ ਦੀ ਬਾਣ ਪਰ ਜਿਵ ਤਿਸ ਭਾਵੈ। ਕਹਿੰਦੇ ਨੇ ਜਿਵੇਂ ਕਰਤੇ ਪੁਰਖ ਨੂੰ ਪਾਉਂਦਾ ਹੈ ਤਿਵੇਂ ਚਲਾਵੈ, ਉਸੇ ਤਰ੍ਹਾਂ ਉਹ ਚਲਾ ਰਿਹਾ ਹੈ। ਜਿਵ ਹੋਵੇ ਫੁਰਮਾਨ, ਜਿਵੇਂ ਉਹਦਾ ਫੁਰਮਾਨ ਚੱਲਦਾ ਹੈ। ਆਦੇਸ਼ ਤਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਮਹਾਰਾਜ ਨੇ ਕਿਹਾ ਇੱਕ ਹੈ, ਓਅੰਕਾਰ ਸਰੂਪ ਹੈ, ਸਰਬ ਵਿਆਪਕ ਹੈ। ਪ੍ਰਾਪਤੀ ਕਿਵੇਂ ਹੋਵੇ? ਮਹਾਰਾਜ ਜੀ ਕਹਿੰਦੇ ਪ੍ਰਾਪਤੀ ਦਾ ਸਾਧਨ ਹੈ ਸਤ ਗੁਰ ਪ੍ਰਸਾਦ। ਸਤ ਦਾ ਅਰਥ ਸਦੀਵੀ, ਗੁਰੂ ਦਾ ਅਰਥ ਚੇਤਨ ਸਰੂਪ, ਗਿਆਨ ਸਰੂਪ ਹੈ। ਪ੍ਰਸਾਦ ਦਾ ਅਰਥ ਹੈ ਕਿਰਪਾ। ਇਹਨਾਂ ਦੇ ਸੁਮੇਲ ਨੂੰ ਜ਼ਿਕਰ ਕਰੀਏ ਤਾਂ ਮਹਾਰਾਜ ਜੀ ਨੇ ਕਿਹਾ ਸਤ ਚੇਤਨ ਅਤੇ ਆਨੰਦ ਸਰੂਪ ਅਕਾਲ ਪੁਰਖ। ਉਸ ਅਕਾਲ ਪੁਰਖ ਦੀ ਸੱਤਿਆਂ ਨੂੰ ਆਪਣੇ ਨਿੱਜ ਵਿੱਚ ਟਿਕਾ ਕੇ ਸੰਸਾਰ 'ਤੇ ਪ੍ਰਕਾਸ਼ਮਾਨ ਕਰਨ ਵਾਲਾ ਕੌਣ ਹੈ? ਗੁਰੂ। ਮਹਾਰਾਜ ਨੇ ਕਿਹਾ ਸਤ ਚੇਤਨ ਆਨੰਦ ਸਰੂਪ ਸਤਿਗੁਰੂ ਦੀ ਕਿਰਪਾ ਦੁਆਰਾ ਉਸ ਅਕਾਲ ਪੁਰਖ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ, ਕਿਉਂਕਿ ਗੁਰਪੂਰਾ ਭੇਟਿਓ ਵਡਭਾਗੀ, ਮਨ ਹੈ ਭਇਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ, ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ। ਸਾਧਨ ਗੁਰੂ ਹੈ। ਅੱਗੇ ਫਿਰ ਮਹਾਰਾਜ ਜੀ ਨੇ ਆਰੰਭਤਾ ਕੀਤੀ ਹੈ ਪਾਵਨ ਹੁਕਮ ਦੀ, ਕਿਉਂਕਿ ਹੁਕਮ ਲਮੇਰਾ ਹੈ, 38 ਪੰਕਤੀਆਂ ਹਨ ਅਤੇ ਆਪਾਂ ਕੋਸ਼ਿਸ਼ ਕਰਨੀ ਹੈ ਪਦ ਅਰਥ ਆਪਾਂ ਸੰਪੂਰਨ ਕਰ ਸਕੀਏ। ਮਹਾਰਾਜ ਨੇ ਕਿਹਾ ਸਭ ਜਗ ਜਿਨਹਿ ਉਪਾਇਆ ਭਾਈ, ਕਰਨ ਕਾਰਨ ਸਮਰੱਥ। ਸਤਿਗੁਰੂ ਜੀ ਕਹਿਣ ਲੱਗੇ ਕਿ ਜਿਹਨੇ ਸਾਰੇ ਜਗਤ ਦੀ ਉਤਪੱਤੀ ਕੀਤੀ ਹੈ। ਉਪਾਇਆ ਦਾ ਅਰਥ ਹੈ ਉਤਪੱਤ ਕਰਨਾ, ਪੈਦਾ ਕਰਨਾ। ਸਭ ਦਾ ਅਰਥ ਹੈ ਸਾਰਾ ਹੀ ਜਗਤ, ਜਿਹਨੂੰ ਮਹਾਰਾਜ ਜੀ ਨੇ ਇਸ ਰੂਪ ਦੇ ਵਿੱਚ ਵੀ ਆਖਿਆ ਹੈ ਕਿ ਪਾਤਾਲਾ ਪਾਤਾਲ ਲੱਖ, ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਕਵਾਤ। ਇੱਕ ਪਾਸੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿ ਏਕ ਬ੍ਰਹਿਮੰਡ ਕੇ ਵਿਥਾਰ ਕੀ ਅਪਾਰ ਕਥਾ, ਕੋਟ ਬ੍ਰਹਿਮੰਡ ਕੋ ਨਾਇਕ ਕੈਸੇ ਜਾਣੀਆ, ਕਿ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਹੈ ਅਕਾਲ ਪੁਰਖ। ਉਹ ਸਾਰੀ ਸ੍ਰਿਸ਼ਟੀ ਸਭ ਦੇ ਵਿੱਚ ਹੀ ਆ ਜਾਂਦੀ। ਸਭ ਜਗ, ਜਗ ਦਾ ਅਰਥ ਹੈ ਜਗਤ। ਜਿਨਹਿ ਉਪਾਇਆ ਭਾਈ, ਜਿਸ ਨੇ ਉਪਾਇਆ ਪੈਦਾ ਕੀਤਾ ਹੈ ਭਾਈ, ਕਰਨ ਕਾਰਨ ਸਮਰੱਥ। ਕਰਨ ਵਾਲਾ ਵੀ ਹੈ ਅਤੇ ਕਾਰਨ ਦੇ ਸਮਰੱਥ ਵੀ ਹੈ। ਉਹਨੂੰ ਕਿਸੇ ਮਿਸਤਰੀ ਦੀ ਉਡੀਕ ਨਹੀਂ ਹੈ, ਉਹਨੂੰ ਕਿਸੇ ਸਾਧਨ ਦੀ ਉਡੀਕ ਨਹੀਂ ਹੈ। ਉਹਦੇ ਕੋਲ ਪੰਜ ਤੱਤ ਵੀ ਮੌਜੂਦ ਨੇ, ਉਹਦੇ ਕੋਲ ਜੋਤ ਵੀ ਮੌਜੂਦ ਹੈ। ਸਤਿਗੁਰੂ ਜੀ ਨੇ ਕਿਹਾ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮਹਿ ਆਇਆ। ਪਰ ਪੰਜ ਤੱਤ ਜਿਹੜੇ ਨੇ ਉਹ ਪੰਜ ਤੱਤ ਵੀ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਆਪ ਕਿਰਪਾ ਕੀਤੀ। ਮਹਾਰਾਜ ਨੇ ਕਿਹਾ ਹਰ ਆਪੇ ਪੰਜ ਤੱਤ ਵਿਸਥਾਰਾ ਵਿੱਚ ਧਾਤੂ, ਪੰਜ ਆਪ ਪਾਵੇ। ਆਪੇ ਪੰਜ ਤੱਤਾਂ ਦਾ ਵਿਸਥਾਰ ਕੀਤਾ ਅਤੇ ਵਿੱਚ ਪੰਜ ਧਾਤੂ ਜਿਹੜੀਆਂ ਸਨ, ਭਾਵ ਇਸ ਸਰੀਰ ਨੂੰ ਚਲਾਉਣ ਵਾਸਤੇ ਪੰਜ ਦੇ ਪੰਜ ਵਿਕਾਰ, ਜਿਨ੍ਹਾਂ ਨੂੰ ਆਪਾਂ ਅਧਿਆਤਮ ਰੂਪ ਦੇ ਵਿੱਚ ਜਦੋਂ ਲੈਂਦੇ ਹਾਂ ਅਤੇ ਉਹੀ ਸੂਰਮ ਗਤੀ ਦਾ ਸਰੂਪ ਬਣ ਜਾਂਦੇ। ਸਤਿਗੁਰੂ ਸਾਹਿਬ ਮਹਾਰਾਜ ਨੇ ਕਿਹਾ ਇਸ ਜੀਵਨ ਵਿੱਚ ਹਰ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ, ਪੰਚ ਆਪ ਪਾਵੈ। ਉਹ 25 ਪ੍ਰਕਿਰਤੀਆਂ ਦੇ ਆਧਾਰ ਦੇ ਉੱਪਰ ਜਿਹੜਾ ਸਰੀਰ ਚੱਲਦਾ, ਮਹਾਰਾਜ ਕਹਿੰਦੇ ਕਿ ਉਹ ਆਪ ਕਰਤੇ ਪੁਰਖ ਨੇ ਵਿੱਚ ਸਰੀਰ ਦੇ ਪਾ ਦਿੱਤਾ। ਪਰ ਕਿਤੋਂ ਮਿੱਟੀ, ਕਿਤੋਂ ਹਵਾ, ਕਿਤੋਂ ਆਕਾਸ਼ ਜਾਂ ਅਗਨੀ ਜਾਂ ਪਾਣੀ ਲਿਆਉਣ ਦੀ ਲੋੜ ਨਹੀਂ ਪਈ ਹੈ, ਕਿਉਂਕਿ ਉਹਨੇ ਜੋ ਕਿਛ ਪਾਇਆ ਸੋ ਏਕਾ ਵਾਰ। ਮਹਾਰਾਜ ਨੇ ਕਿਹਾ ਨਾ ਆਸੋਂ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖਿਆ ਸਿਰਜਣ ਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਸਤਿਗੁਰੂ ਜੀ ਕਹਿੰਦੇ ਸਭ ਜਗ ਜਿਨਹਿ ਉਪਾਇਆ ਭਾਈ, ਕਰਨ ਕਾਰਨ ਸਮਰੱਥ। ਕਰਨ ਦਾ ਅਰਥ ਹੈ ਕਿ ਮੇਰੇ ਕੋਲ ਗੁਣ ਹੈ, ਮੈਂ ਕਿਸੇ ਚੀਜ਼ ਨੂੰ ਬਣਾ ਸਕਦਾ, ਮੇਰੇ ਕੋਲ ਗੁਣ ਹੈ, ਪਰ ਮੇਰੇ ਕੋਲ ਕਾਰਨ ਨਹੀਂ। ਮੈਂ ਮਿਸਤਰੀ ਹਾਂ ਅਤੇ ਮਿਸਤਰੀ ਹੋਣ ਦੇ ਨਾਤੇ ਮੇਰੇ ਦਿਮਾਗ ਵਿੱਚ ਨਕਸ਼ਾ ਹੈ, ਘਰ ਹੈ, ਸਾਰਾ ਕੁਝ ਹੈ, ਪਰ ਮੇਰੇ ਕੋਲ ਸਾਧਨ ਨਹੀਂ ਹਨ, ਔਜ਼ਾਰ ਨਹੀਂ ਨੇ, ਮੇਰੇ ਕੋਲ ਕਿਸੇ ਰੇਤ ਬਜਰੀ ਦਾ ਪ੍ਰਬੰਧ ਨਹੀਂ, ਅਤੇ ਮੈਂ ਕਿਵੇਂ ਆਪਣਾ ਕਾਰਨ ਆਪਣੇ ਜੀਵਨ ਵਿੱਚ ਕਿਰਤ ਪ੍ਰਗਟ ਕਰ ਸਕਾਂਗਾ, ਨਹੀਂ ਕਰ ਸਕਦਾ। ਪਰ ਮਹਾਰਾਜ ਕਹਿੰਦੇ ਕਿ ਕਰਨ ਵਾਲਾ ਤਾਂ ਹੈ ਹੀ ਪਰਮੇਸ਼ਰ, ਪਰ ਕਾਰਨ ਵੀ ਆਪ ਹੈ।
ਉਹਨੇ ਪੰਜ ਤੱਤਾਂ ਵਿੱਚ ਜੋਤ ਵੀ ਆਪ ਪੈਦਾ ਕੀਤੀ ਔਰ ਪੰਜ ਤੱਤ ਵੀ ਆਪ ਪੈਦਾ ਕੀਤੇ। ਇਸ ਕਰਕੇ ਕਰਨ ਕਾਰਨ ਪ੍ਰਭ ਇੱਕ ਹੈ, ਦੂਸਰ ਨਾਹੀਂ ਕੋਏ। ਸਤਿਗੁਰੂ ਜੀ ਨੇ ਸਪੱਸ਼ਟ ਕਰ ਦਿੱਤਾ, ਭਰਮ ਖਤਮ ਕਰ ਦਿੱਤਾ। ਨਾਨਕ ਤਿਸ ਬਲਿਹਾਰਨ ਹੈ ਜਲ ਥਲ ਮਹੀਲ ਸੋਏ। ਹਰੇਕ ਜਗ੍ਹਾ 'ਤੇ ਜਲ ਵਿੱਚ ਵੀ ਹੈ, ਥਲ ਵਿੱਚ, ਮਹੀਲ ਆਕਾਸ਼ ਵਿੱਚ ਵੀ। ਹੁਣ ਅੱਗੇ ਮਹਾਰਾਜ ਜੀ ਕਹਿੰਦੇ ਜੀਓ ਪਿੰਡ। ਜੀਓ ਦਾ ਅਰਥ ਹੈ ਨਿੱਜ ਜੋਤ, ਜਿਹੜੀ ਸੂਖਮ ਰੂਪ ਦੇ ਵਿੱਚ ਹੈ, ਅਦ੍ਰਿਸ਼ਟ ਹੈ। ਪਿੰਡ, ਪਿੰਡ ਦਾ ਅਰਥ ਹੈ ਸਰੀਰ ਜਿਹੜਾ ਦ੍ਰਿਸ਼ਟਮਾਨ ਹੈ, ਜਿਹੜਾ ਦਿਸਦਾ ਹੈ। ਮਹਾਰਾਜ ਕਹਿੰਦੇ ਜੀਓ ਪਿੰਡ ਜਿਨ ਸਾਜਿਆ ਭਾਈ, ਜਿਹਨੇ ਜੀਓ ਵੀ ਸਾਜਿਆ, ਜਿਹਨੇ ਪਿੰਡ ਸਰੀਰ ਵੀ ਸਾਜਿਆ। ਦੇਕਰ ਆਪਣੀ ਵੱਥ, ਮਹਾਰਾਜ ਨੇ ਕਿਹਾ ਆਪਣੀ ਵੱਥ, ਆਪਣੀ ਦਾਤ ਦੇ ਕੇ ਉਹਨੇ ਇਸ ਸਰੀਰ ਦੀ ਸਾਜਨਾ ਕੀਤੀ। ਨਹੀਂ ਤਾਂ ਅਸਲ ਵਿੱਚ ਹੁੰਦਾ ਕੀ ਹੈ, ਅੰਦਰ ਕੋਈ ਨਾ ਕੋਈ ਸੱਤਿਆ ਬੈਠੀ ਹੈ ਅਤੇ ਪ੍ਰਾਪਤੀ ਹੈ ਨਾ ਗੁਰਮੁਖੋ। ਆਪਾਂ ਵੇਖੋ ਸਰੀਰ ਚੰਗਾ ਭਲਾ ਹੈ ਅਤੇ ਡਾਕਟਰ ਨੇ ਉਹਨੂੰ ਮ੍ਰਿਤਕ ਕਰਾਰ ਦੇ ਦਿੱਤਾ, ਅੱਖਾਂ ਵੀ ਉਸੇ ਤਰ੍ਹਾਂ ਕੰਮ ਲਈਆਂ ਜਾ ਸਕਦੀਆਂ ਨੇ, ਸਰੀਰ ਦੇ ਕੁਝ ਅੰਗ ਨੇ ਜਿਹੜੇ ਕੰਮ ਲਿਆਉਂਦੇ ਜਾ ਸਕਦੇ ਨੇ, ਪਰ ਉਹ ਕੰਮ ਕਰਕੇ ਉਹ ਨਹੀਂ ਰਹੇ। ਅੱਖਾਂ ਦੇ ਸਾਹਮਣੇ ਸਾਰਾ ਪਰਿਵਾਰ ਬੈਰਾਗ ਕਰਦਾ ਹੈ ਕਿ ਸਾਡਾ ਜੀਵ ਚਲਾ ਗਿਆ, ਪਰ ਉਹ ਕੰਮ ਕਿਉਂ ਨਹੀਂ ਕਰ ਰਹੀਆਂ? ਕਿਉਂਕਿ ਉਹਨਾਂ ਵਿੱਚੋਂ ਸੱਤਿਆ ਨਿਕਲ ਗਈ, ਆਪਣੀ ਤਾਕਤ ਪਰਮੇਸ਼ਰ ਨੇ ਕੱਢ ਲਈ। ਇਸ ਕਰਕੇ ਮਹਾਰਾਜ ਕਹਿਣਗੇ ਜੀਓ ਪਿੰਡ ਜਿਨ ਸਾਜਿਆ ਭਾਈ, ਦੇਕਰ ਆਪਣੀ ਵੱਥ ਕਿਨ ਕਹੀ ਹੈ, ਕਿਨੂੰ ਆਖੀਏ, ਕਿਉਂ ਦੇਖੀਏ ਭਾਈ? ਮਹਾਰਾਜ ਕਹਿਣਗੇ ਕਿਹਨੂੰ ਆਖੀਏ ਅਤੇ ਕਿਹਨੂੰ ਦੇਖੀਏ ਇਸ ਪਾਸਿਓਂ? ਕਿਉਂਕਿ ਕਰਤਾ ਏਕ ਅਕੱਥ, ਜਦੋਂ ਕਰਤਾ ਹੀ ਇੱਕ ਹੈ, ਅਕੱਥ ਹੈ, ਕਥਨ ਤੋਂ ਪਰੇ ਹੈ। ਕਥਨ ਦਾ ਅਰਥ ਕਿਸੇ ਸ਼ਾਬਦਿਕ ਰੂਪ ਦੇ ਵਿੱਚ ਜਾਂ ਕਿਸੇ ਬਹੁਤ ਕੀਮਤੀ ਸ਼ਬਦਾਵਲੀ ਵਿੱਚ ਜਿਹਨੂੰ ਬਿਆਨ ਹੀ ਨਾ ਕੀਤਾ ਜਾ ਸਕਦਾ ਹੋਵੇ, ਜਿਹਨੂੰ ਕੀਮਤੀ ਤੋਂ ਕੀਮਤੀ ਸ਼ਬਦ ਵਰਤ ਕੇ ਵੀ ਬਿਆਨ ਨਾ ਕੀਤਾ ਜਾ ਸਕਦਾ ਹੋਵੇ, ਉਹ ਅਕੱਥ ਹੈ, ਕਥਨ ਤੋਂ ਪਰ। ਫਿਰ ਮਹਾਰਾਜ ਜੀ ਕਹਿੰਦੇ ਗੁਰ ਗੋਵਿੰਦ, ਗੁਰੂ ਦੁਆਰਾ ਗੋਵਿੰਦ। ਗੋ ਨਾਮ ਇੰਦਰੀਆਂ ਦਾ ਹੈ, ਵਿੰਦ ਨਾਮ ਆਸਰੇ ਦਾ ਹੈ। ਗੋ ਵੈਸੇ ਧਰਤੀ ਨੂੰ ਵੀ ਕਿਹਾ ਜਾਂਦਾ ਹੈ ਅਤੇ ਵਿੰਦ ਆਸਰੇ ਨੂੰ ਕਿਹਾ ਜਾਂਦਾ ਹੈ। ਮਹਾਰਾਜ ਕਹਿਣਗੇ ਸਰੀਰ ਰੂਪੀ ਧਰਤੀ ਦਾ ਮੂਲ ਕੀ ਨੇ? ਗਿਆਨ ਇੰਦਰੇ ਅਤੇ ਕਰਮ ਇੰਦਰੇ, ਉਹਨਾਂ ਦਾ ਵੀ ਮੂਲ ਅਤੇ ਧਰਤੀ ਦਾ ਮੂਲ ਜਿਹੜਾ ਹੈ, ਸਤਿਗੁਰੂ ਸਾਹਿਬ ਕਹਿਣਗੇ ਆਹ ਸਾਰੀ ਚੇਤਨਤਾ ਉਸ ਕਰਤੇ ਪੁਰਖ ਦੇ ਆਸਰੇ ਦੇ ਆਧਾਰ 'ਤੇ ਹੈ। ਗੁਰ ਗੋਬਿੰਦ ਸਲਾਹੀਏ ਭਾਈ, ਗੁਰੂ ਕੋਲ ਬੈਠ ਕੇ ਗੋਬਿੰਦ ਅਕਾਲ ਪੁਰਖ ਨੂੰ ਸਲਾਹੀਏ ਭਾਈ, ਹੈ ਭਾਈ ਉਹਨੂੰ ਯਾਦ ਕਰੀਏ, ਜਿਸ 'ਤੇ ਜਾਪੈ ਤੱਥ, ਜਿਹਦੇ ਤੋਂ ਤੱਤ ਮਹਿਸੂਸ ਹੋ ਜਾਏ, ਤੱਥ ਪ੍ਰਗਟ ਹੋ ਜਾਏ। ਅਤੇ ਫਿਰ ਮਹਾਰਾਜ ਜੀ ਕਹਿਣ ਲੱਗੇ ਅਰਦਾਸ ਕਰਨੀ ਚਾਹੀਦੀ ਹੈ, ਮੇਰੇ ਮਨ ਜਪੀਐ ਹਰ ਭਗਵੰਤਾ। ਸਤਿਗੁਰੂ ਜੀ ਕਹਿਣ ਲੱਗੇ ਮੇਰੇ ਮਨ ਉਸ ਭਗਵੰਤ ਅਕਾਲ ਪੁਰਖ ਨੂੰ ਜਪ, ਜਪਣ ਦੀ ਕੋਸ਼ਿਸ਼ ਕਰ। ਜਪ ਮਨ ਸਤਨਾਮ, ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਮੇਰੇ ਮਨ ਜਪੀਐ ਹਰ ਭਗਵੰਤਾ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਮੇਰੇ ਮਨ ਜਪੀਐ ਹਰ ਭਗਵੰਤਾ, ਜੋ ਵੱਡਾ ਹੈ, ਨਾਮ ਦਾਨ ਦੇ ਜਨ ਆਪਣੇ, ਨਾਮ ਰੂਪੀ ਦਾਨ ਦੇ ਰਿਹਾ ਹੈ ਉਹ, ਕਿਉਂਕਿ ਨਾਮ ਦਾਨ ਇਸ ਕਰਕੇ ਹੈ, ਖਰੀਦਿਆ ਨਹੀਂ ਜਾ ਸਕਦਾ ਕਿਸੇ ਚੀਜ਼ ਨਾਲ। ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸਤਿਗੁਰੂ ਜੀ ਕਹਿੰਦੇ ਨਾਮ ਦਾਨ ਦੇ ਜਨ ਆਪਣੇ, ਦੁੱਖ ਦਰਦ ਕਾ ਹੰਤਾ। ਹੰਤੇ ਦਾ ਅਰਥ ਹੈ ਖਤਮ ਕਰ ਦੇਣ ਵਾਲਾ, ਦੁੱਖ ਅਤੇ ਦਰਦ ਨੂੰ, ਤਕਲੀਫ ਨੂੰ ਹੰਤਾ ਕਰ ਦੇਣ ਵਾਲਾ, ਖਤਮ ਕਰ ਦੇਣ ਵਾਲਾ ਹੈ ਅਕਾਲ ਪੁਰਖ। ਰਹਾਓ ਜਾ ਕੇ ਘਰ ਸਭ ਕੁਛ ਹੈ ਭਾਈ। ਸਤਿਗੁਰੂ ਕਹਿੰਦੇ ਜਿਹਦੇ ਘਰ ਵਿੱਚ ਕਮੀ ਕਿਸੇ ਗੱਲ ਦੀ ਨਹੀਂ, ਜਾ ਕੇ ਘਰ, ਜਿਸ ਦੇ ਘਰ ਵਿੱਚ ਸਭ ਕੁਛ ਹੈ ਭਾਈ। ਮਹਾਰਾਜ ਕਹਿਣਗੇ ਜਿਹਦੇ ਘਰ ਵਿੱਚ ਸਾਰਾ ਕੁਝ ਪਿਆ ਹੈ, ਨੌ ਨਿੱਧ ਭਰੇ ਭੰਡਾਰ, ਨੌ ਤਰ੍ਹਾਂ ਦੀਆਂ ਨਿੱਧਾਂ ਅਤੇ ਖਜ਼ਾਨੇ ਭਰੇ ਪਏ ਨੇ, ਭੰਡਾਰੇ ਭਰੇ ਭਰੇ ਪਏ ਹਨ। ਸਤਿਗੁਰੂ ਕਹਿੰਦੇ ਕਮੀ ਨਹੀਂ ਕਿਸੇ ਗੱਲ ਦੀ, ਨੌ ਨਿੱਧ ਭਰੇ ਭੰਡਾਰ। ਪਰ ਤਿਸ ਕੀ ਕੀਮਤ ਨਾ ਪਵੇ ਭਾਈ, ਉੱਚਾ ਅਗਮ ਅਪਾਰ। ਮਹਾਰਾਜ ਕਹਿਣਗੇ ਇਹ ਗੱਲ ਦਾ ਭੁਲੇਖਾ ਕੱਢ ਦੇਣਾ ਚਾਹੀਦਾ, ਉਹਦੀ ਕੀਮਤ ਨਹੀਂ ਅਦਾ ਕੀਤੀ ਜਾ ਸਕਦੀ, ਕੀਮਤ ਪਾਏ ਨਾ ਕਹਿਆ ਜਾਏ, ਉਹਦੀ ਕੀਮਤ ਦੀ ਅਦਾਇਗੀ ਨਹੀਂ ਕੀਤੀ ਜਾ ਸਕਦੀ, ਭੁਗਤਾਨ ਨਹੀਂ ਕੀਤਾ ਜਾ ਸਕਦਾ।
ਕਿਉਂ? ਕਿਉਂਕਿ ਉੱਚਾ ਅਗਮ ਅਪਾਰ, ਉੱਚਾ ਵੀ ਹੈ ਅਗਮ, ਡੂੰਘਾ ਵੀ ਹੈ ਅਪਾਰ, ਜਿਹਦਾ ਪਾਰਲਾ ਪਾਸਾ ਹੈ ਹੀ ਨਹੀਂ। ਤੂੰ ਦਰਿਆਓ ਦਾਨਾ ਬਿਨਾ ਮੈਂ ਮਛਲੀ ਕੈਸੇ ਅੰਤ ਲਹਾਂ। ਮਹਾਰਾਜ, ਤੁਸੀਂ ਦਰਿਆ ਅਤੇ ਮੈਂ ਮਛਲੀ, ਜਹਿ ਜਹਿ ਪੇਖੋ ਤਹਿ ਤਹਿ ਤੂੰ ਹੈ, ਤੁਝ ਤੇ ਨਿਕਸੀ ਫੂਟ ਮਾਰਾਂ। ਤੁਹਾਡੇ ਤੋਂ ਬਾਹਰ ਜਾਵਾਂ ਤੇ ਮੌਤ ਹੈ, ਜੇ ਤੁਹਾਡੇ ਵਿੱਚ ਰਹਿੰਦੀ ਤੇ ਬੇਅੰਤਤਾ ਹੀ ਨਹੀਂ ਪਤਾ ਲੱਗਦੀ। ਜਿੱਧਰਲੇ ਪਾਸੇ ਜਾਨੀ ਉੱਧਰਲੇ ਪਾਸੇ ਬੇਅੰਤਤਾ ਹੈ। ਫਿਰ ਅੱਗੇ ਸਤਿਗੁਰੂ ਜੀ ਕਹਿੰਦੇ, ਜੀ ਜੰਤ ਪ੍ਰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰ। ਜੀ ਆਤਮਾ, ਜੰਤ ਜਿਹੜੇ ਪੈਦਾ ਕੀਤੇ ਹੋਏ, ਪ੍ਰਤਪਾਲ ਦਾ ਭਾਈ ਉਹਨਾਂ ਦੀ ਪ੍ਰਤਪਾਲਣਾ ਕਰਨ ਵਾਲਾ ਹੈ ਅਕਾਲ ਪੁਰਖ, ਨਿਤ ਨਿਤ ਕਰਦਾ ਸਾਰ। ਮਹਾਰਾਜ ਜੀ ਨੇ ਕਿਹਾ ਨਿਤ ਨਿਤ ਹਰ ਸਮੇਂ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ। ਉਹ ਪ੍ਰਤਪਾਲਣਾ ਕਰ ਰਿਹਾ, ਉਹਦੀ ਪ੍ਰਤਪਾਲਣਾ ਵਿੱਚ ਕਮੀ ਕੋਈ ਨਹੀਂ। ਸਾਡੇ ਨਾਲ ਕੋਈ ਸ਼ਬਦਾਵਲੀ ਗਲਤ ਵਰਤ ਲਏ ਤਾਂ ਆਪਾਂ ਉਹਦਾ ਰੋਟੀ ਪਾਣੀ ਬੰਦ ਕਰ ਦਿੰਦੇ, ਪਰ ਉਹਦੇ ਪ੍ਰਥਾਏ ਕੋ ਨਿੰਦਾ ਕਰੇ, ਉਹਦੇ ਪ੍ਰਥਾਏ ਕੋ ਮਾੜੀ ਵਿਚਾਰਧਾਰਾ ਰੱਖੇ, ਮਹਾਰਾਜ ਕਹਿਣਗੇ ਉਹਦੇ ਜੀਵਨ ਵਿੱਚ ਕੋਈ ਫਰਕ ਹੀ ਨਹੀਂ ਹੈ। ਦੋਖਨ ਦੇਖਤ ਹੈ ਪਰ ਦੇਤ ਨਾ ਹਰ ਹੈ, ਉਹ ਦੇ ਰਿਹਾ ਹੈ ਨਾ ਤਾਂ। ਫਿਰ ਅੱਗੇ ਮਹਾਰਾਜ ਜ਼ਿਕਰ ਕਰਦੇ ਕਿ ਜੀ ਜੰਤ ਪ੍ਰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰ, ਸੰਭਾਲ ਕਰ ਰਿਹਾ ਹੈ, ਸਾਰ ਲੈ ਰਿਹਾ ਹੈ। ਸਤਿਗੁਰ ਪੂਰਾ ਭੇਟੀਏ ਭਾਈ, ਸ਼ਬਦ ਮਿਲਾਵਨਹਾਰ। ਸਤਿਗੁਰੂ ਜੀ ਕਹਿੰਦੇ ਪੂਰੇ ਸਤਿਗੁਰੂ ਨੂੰ ਭੇਟੀਏ, ਯਾਦ ਕਰੀਏ ਭਾਈ। ਫਿਰ ਕੀ ਹੋਏਗਾ ਮਹਾਰਾਜ? ਕਹਿੰਦੇ ਨੇ ਸ਼ਬਦ ਮਿਲਾਵਨਹਾਰ, ਸ਼ਬਦ ਹੀ ਐਸੀ ਤਾਕਤ ਹੈ ਜਿਹੜੀ ਸੁਰਤ ਦੇ ਸੁਮੇਲ ਨਾਲ ਕਰਤੇ ਪੁਰਖ ਵਿੱਚ ਲੀਨਤਾ ਦੀ ਦਾਤ ਬਖਸ਼ਦੀ ਹੈ। ਸੋ ਇੰਨੇ ਕੀ ਸੂਈ ਰੂਪੇ ਕਾ ਧਾਗਾ, ਨਾਮੇ ਕਾ ਚਿਤ ਹਰ ਸਿਓ ਲਾਗਾ। ਸ਼ਬਦ ਰੂਪ ਸੂਈ, ਸੁਰਤ ਰੂਪੀ ਚਾਂਦੀ ਦਾ ਧਾਗਾ। ਭਗਤ ਨਾਮਦੇਵ ਸਾਹਿਬ ਕਹਿਣ ਲੱਗੇ ਮੇਰਾ ਮਨ ਕਰਤੇ ਪੁਰਖ ਨਾਲ ਜੁੜ ਗਿਆ ਹੈ, ਸੀਤਾ ਗਿਆ, ਆਤਮਾ ਪਰਾਤਮਾ ਏਕੋ ਕਰੇ, ਇਹ ਅਵਸਥਾ। ਅੱਗੇ ਸੱਚੇ ਚਰਨ ਸਰੇਵੀਏ ਭਾਈ, ਮਹਾਰਾਜ ਕਹਿਣਗੇ ਕਰਤੇ ਪੁਰਖ ਦੇ ਸ਼ਬਦ ਰੂਪੀ ਸੱਚੇ ਚਰਨ ਜਿਹੜੇ ਹਨ, ਉਪਦੇਸ਼ ਰੂਪੀ ਚਰਨ, ਸਰੇਵੀਏ ਭਾਈ, ਮਹਾਰਾਜ ਕਹਿਣਗੇ ਚੇਤੇ ਕਰੀਏ, ਯਾਦ ਕਰੀਏ। ਫਿਰ ਕੀ ਹੋਏਗਾ? ਭ੍ਰਮ, ਭ੍ਰਮ, ਭ੍ਰਮ ਕੀ ਹੈ? ਭਰਮ, ਪੰਜ ਤਰ੍ਹਾਂ ਦਾ ਭਰਮ। ਆਪ ਜੀ ਨੂੰ ਮੈਂ ਪਿਛਲੇ ਦੀਵਾਨਾਂ ਵਿੱਚ ਵੀ ਜ਼ਿਕਰ ਕੀਤਾ ਸੀ, ਜਿਹਦੇ ਵਿੱਚ ਸੱਤ ਯੁਗਤ ਧਰਮ ਭਰਮ ਹੈ, ਜਿਹਦੇ ਵਿੱਚ ਤਤਰਾਗਤ ਭਰਮ ਹੈ, ਕਰਤੱਤਵ ਭਰਮ ਹੈ, ਔਰ ਇਸ ਅਕਸ ਮਾਤਰ ਭਰਮ ਹੈ, ਇੱਥੋਂ ਤੱਕ ਸੁਪਨ ਮਾਤਰ ਭਰਮ ਹੈ। ਪੰਜ ਤਰ੍ਹਾਂ ਦੇ ਭਰਮ ਨੇ, ਜਿੱਥੇ ਮੂਲ ਉਹਨਾਂ ਦਾ ਪਤਾ ਕੀ ਹੈ, ਭਰਮ ਕੀ ਹੈ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਭਰਮ ਦੀ ਡੈਫੀਨੇਸ਼ਨ, ਪਰਿਭਾਸ਼ਾ ਹੀ ਇਹ ਹੈ ਕਿ ਜੋ ਮੰਨੋਗੇ ਉਹ ਹੈ ਹੀ ਨਹੀਂ। ਅਤੇ ਸਤਿਗੁਰੂ ਜੀ ਇੱਥੇ ਜ਼ਿਕਰ ਕਰਦੇ ਭਰਮ, ਭਰਮ ਜਿਹੜਾ ਭੁਲੇਖਾ ਹੈ, ਜਿਵੇਂ ਹਿਰਨ ਨੂੰ ਚਮਕਦੀ ਹੋਈ ਰੇਤ ਪਾਣੀ ਲੱਗਣ ਲੱਗ ਪੈਂਦਾ ਅਤੇ ਉਹਦੇ ਪਿੱਛੇ ਤੁਰਿਆ ਜਾਂਦਾ, ਮੌਤ ਆ ਜਾਂਦੀ ਹੈ ਪਰ ਪਾਣੀ ਨਹੀਂ ਮਿਲਦਾ ਕਿਉਂਕਿ ਰੇਤ ਹੈ, ਚਮਕਦਾ ਚਮਕ ਰਹੀ। ਹਿਰਨ ਦੀ ਨਾਭੀ ਵਿੱਚ ਕਸਤੂਰੀ, ਉਹ ਸਾਰਾ ਜੰਗਲ ਫਿਰ ਕੇ ਲੱਭ ਰਿਹਾ ਹੈ, ਇਹ ਭਰਮ ਹੈ। ਸਤਿਗੁਰੂ ਜੀ ਕਹਿੰਦੇ ਇਨਸਾਨ ਦਾ ਭਰਮ ਇਹ ਹੈ ਕਿ ਸਭ ਕੁਛ ਘਰਮ ਹੈ, ਬਾਹਰ ਨਾ ਹੀ ਬਾਹਰ ਟੋਲੇ ਸੋ ਭਰਮ ਭੁਲਾਹੀ। ਭ੍ਰਮ ਭਉ, ਭਉ ਦਾ ਅਰਥ ਹੈ ਡਰ, ਡਰ ਸੱਤ ਤਰ੍ਹਾਂ ਦੇ, ਸੱਤ ਤਰ੍ਹਾਂ ਦੇ ਡਰ ਜੀਵਨ ਵਿੱਚ ਇਨਸਾਨ ਆਪਣੇ ਅੰਦਰ ਧਾਰਨ ਕਰਦਾ। ਇਸ ਕਰਕੇ ਪਾਤਸ਼ਾਹ ਜੀ ਜ਼ਿਕਰ ਕਰਦਿਆਂ ਕਹਿੰਦੇ ਭਉ ਹੋਵੇ ਨਾਸ, ਭ੍ਰਮ ਵੀ ਅਤੇ ਭਉ ਵੀ। ਤੁਸੀਂ ਗੁਰੂ ਦੀ ਸ਼ਰਨ ਵਿੱਚ ਚਲੇ ਜਾਓ, ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁੱਖ ਬਿਨ ਸੇ ਸੁਖ ਪਾਇਆ। ਇਹ ਕੋਈ ਜੀਵਨ ਵਿੱਚ ਕਹਿਣ ਮਾਤਰ ਨਹੀਂ ਹੈ, ਭਰਮ ਅਤੇ ਭੈ ਉਸ ਦਿਨ ਖਤਮ ਹੋ ਜਾਂਦੇ ਜਿੱਦਣ ਤੁਸੀਂ ਗੁਰੂ ਅੱਗੇ ਸਮਰਪਿਤ ਹੋ ਜਾਓ। ਉਦਣ ਫਿਰ ਉਮਰ ਜਾਂ ਕਿਸੇ ਸਿਆਣਪ ਜਾਂ ਵਿੱਦਿਆ ਦੇ ਪੱਖ ਦੇ ਵਿੱਚ ਜਾਂ ਕਿਸੇ ਵਿੱਦਿਆ ਦੇ ਮਥਾਜ ਹੋਣਾ ਨਹੀਂ ਪੈਂਦਾ ਹੈ। ਜਿੱਦਣ ਅਭੈ ਰੂਪ ਦੇ ਵਿੱਚ ਮਹਾਰਾਜ ਜੀ ਨੇ ਕਿਹਾ ਨਿਰਭਉ ਜਪੈ ਸਗਲ ਭਉ ਮਿਟੈ, ਇਹ ਅਵਸਥਾ ਆ ਗਈ। ਫਿਰ ਇੱਕ ਬਜ਼ੁਰਗ ਅਤੇ ਬਹੁਤ ਜ਼ਿਆਦਾ ਅਭਿਆਸੀ, ਬੜੇ ਵੱਡੇ ਤਲ ਦੇ ਉੱਪਰ ਲੋਕਾਂ ਨੂੰ ਲਾ, ਇੱਥੋਂ ਤੱਕ ਵੱਡੇ ਵੱਡੇ ਲੋਕਾਂ ਨੂੰ ਆਪਣੇ ਜੀਵਨ ਦੇ ਅੱਗੇ ਝੁਕਾ ਦੇਣ ਵਾਲਾ ਵਜ਼ੀਰ ਖਾਨ, ਪਤਾ ਨਹੀਂ ਕਿੰਨੀਆਂ ਕੁ ਜੰਗਾਂ ਫਤਿਹ ਕਰਨ ਵਿੱਚ ਸਮਰੱਥ ਸੀ, ਪਰ 7 ਸਾਲ ਅਤੇ 9 ਸਾਲ ਦੀ ਉਮਰ ਦੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ
ਬਾਬਾ ਫਤਿਹ ਸਿੰਘ ਜੀ ਦੇ ਸਾਹਮਣੇ ਨਿਰ ਉੱਤਰ ਹੋ ਜਾਂਦਾ। ਡਰਾਉਣ ਦੀ ਕੋਸ਼ਿਸ਼ ਕਰਦਾ ਹੈ, ਉਹਨਾਂ ਦੇ ਅੰਦਰ ਦੇ ਟਿਕਾ ਅਤੇ ਉਹਨਾਂ ਦੇ ਅੰਦਰ ਦੇ ਸਮਰਪਣ ਤੋਂ ਘਬਰਾ ਜਾਂਦਾ ਹੈ। ਉਹ ਬਜ਼ੁਰਗ, ਚਿੱਟੇ ਦਾੜੇ ਵਾਲਾ ਉਹ ਬਜ਼ੁਰਗ ਵਜ਼ੀਰ ਖਾਨ, ਜਿਹਦੇ ਅੱਗੇ ਬੜੀਆਂ ਰਿਆਸਤਾਂ ਝੁਕਦੀਆਂ

ਪਿਆਰਾ ਕਰਤੇ ਪੁਰਖ ਦੀ ਯਾਦ ਵਿੱਚ ਬੈਠਣ ਵਾਸਤੇ ਸੁਰਤ ਦੀ ਇਕਾਗਰਤਾ ਦੀ ਭਾਲ ਵਿੱਚ ਹੋਵੇ। ਸੰਤ ਸਭਾ ਆ ਸਤ ਸੰਗਤ ਹੈ ਜਾਂ ਜਿੱਥੇ ਕੋਈ ਗੁਰਮੁਖ ਅਭਿਆਸ ਕਰ ਰਹੇ ਹੋਣ, ਮਨ ਮਾਂਜੀਏ ਭਾਈ, ਮਨ ਉੱਥੇ ਬੈਠ ਕੇ ਮਾਂਜਿਆ ਜਾਏ, ਧੋਤਾ ਜਾਏ। ਫਿਰ ਸਤਿਗੁਰੂ ਕਹਿਣਗੇ ਹਰ ਕੈ ਨਾਮ ਨਿਵਾਸ। ਮਾਂਜੇ ਹੋਏ ਭਾਂਡੇ ਵਿੱਚ ਹੀ ਆਪਾਂ ਪਦਾਰਥ ਪਾਉਂਦੇ ਹਾਂ ਨਾ, ਜਦੋਂ ਮਨ ਮਾਂਜਿਆ ਗਿਆ ਫਿਰ ਇਹਦੇ ਵਿੱਚ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਹਰ ਕੈ ਨਾਮ ਨਿਵਾਸ। ਕਰਤੇ ਪੁਰਖ ਦੇ ਨਾਮ ਦਾ ਨਿਵਾਸ ਇਸ ਹਿਰਦੇ ਰੂਪੀ ਭਾਂਡੇ ਵਿੱਚ ਹੋ ਜਾਂਦਾ। ਮਿੱਟੇ ਅੰਧੇਰਾ, ਫਿਰ ਜਦੋਂ ਨਾਮ ਪ੍ਰਵੇਸ਼ ਕਰ ਗਿਆ ਮਹਾਰਾਜ ਉਦੋਂ ਕੀ ਹੁੰਦਾ? ਜਦੋਂ ਭਾਂਡੇ ਵਿੱਚ ਨਾਮ ਹੀ ਆ ਗਿਆ। ਮਹਾਰਾਜ ਜੀ ਕਹਿੰਦੇ ਮਿੱਟੇ ਅੰਧੇਰਾ ਅਗਿਆਨਤਾ ਭਾਈ, ਜਿੰਨੇ ਹਨੇਰੇ ਸੀ, ਜਿੰਨੇ ਅਗਿਆਨ ਸੀ ਅੰਦਰ, ਸਤਿਗੁਰੂ ਜੀ ਕਹਿਣਗੇ ਮਿੱਟ ਗਏ। ਮਿੱਟੇ ਅੰਧੇਰਾ ਅਗਿਆਨਤਾ ਭਾਈ, ਕਮਲ ਹੋਵੇ ਪ੍ਰਗਾਸ। ਮਹਾਰਾਜ ਕਹਿਣਗੇ ਜਿਹੜਾ ਅੰਦਰ ਕਰਤੇ ਪੁਰਖ ਦੀ ਕਿਰਪਾ ਰੂਪੀ ਕਮਲ ਹੈ ਨਾ, ਜਿਹਨੂੰ ਯੋਗੀਆਂ ਨੇ ਨਾਭੀ ਖੁੱਲ ਜਾਣੀ ਕਿਹਾ ਹੈ, ਪਰਮਾਤਮਾ ਕਹਿਣ ਲੱਗੇ ਇਸ ਜੀਵਨ ਵਿੱਚ ਜਿਹੜਾ ਨਿੱਜ ਰੂਪੀ, ਜਿਹੜਾ ਜਿਹਨੂੰ ਅੰਤਿਸ਼ ਕਰਮ ਕਹਿੰਦੇ ਹਾਂ, ਜਿਹੜਾ ਚਾਰ ਚੀਜ਼ਾਂ ਤੋਂ ਮਨ, ਬੁੱਧ, ਚਿੱਤ ਅਤੇ ਅਹੰਗ ਤੋਂ ਬਣਿਆ ਮੰਨਿਆ ਜਾਂਦਾ ਹੈ, ਉਹ ਜਿਸ ਵੇਲੇ ਕਰਤੇ ਪੁਰਖ ਦੀ ਬੰਦਗੀ ਦੀ ਕਿਰਨ ਜਾਂ ਬੰਦਗੀ ਦੀ ਰੌਸ਼ਨੀ ਸਾਡੇ ਹਿਰਦੇ ਦੀ ਅਵਸਥਾ ਤੱਕ ਪਹੁੰਚਦੀ ਹੈ ਤਾਂ ਉਹ ਫਿਰ ਕਮਲ ਪ੍ਰਗਾਸ ਹੋ ਜਾਂਦਾ। ਜਿਵੇਂ ਰਾਤ ਦੇ ਹਨੇਰੇ ਵਿੱਚ ਬੰਦ ਹੋਇਆ ਕਮਲ ਦਾ ਫੁੱਲ ਆਪਣੇ ਖੇੜੇ ਨੂੰ ਗਵਾ ਚੁੱਕਾ ਹੁੰਦਾ ਹੈ, ਜਿਉਂ ਸੂਰਜ ਦੀ ਪਹਿਲੀ ਕਿਰਨ ਉਹਦੀਆਂ ਪੰਖੜੀਆਂ ਨੂੰ ਥੋੜ੍ਹੀ ਜਿਹੀ ਚੋਟ ਮਾਰਦੀ ਹੈ ਅਤੇ ਉਹ ਪੰਖੜੀਆਂ ਉਸੇ ਵੇਲੇ ਖੁੱਲ੍ਹਣੀਆਂ ਸ਼ੁਰੂ ਹੋ ਜਾਂਦੀਆਂ, ਜਿਉਂ ਸੂਰਜ ਉਦੇ ਹੁੰਦਾ ਉਹ ਖਿੜ ਜਾਂਦਾ ਹੈ। ਮਹਾਰਾਜ ਕਹਿਣਗੇ ਬਸ ਜਦੋਂ ਹਨੇਰਾ ਹੈ, ਅਗਿਆਨ ਹੈ, ਬੰਦਾ ਮਨ ਭਾਵੇਂ ਕਿੱਡਾ ਵੀ ਕੀਮਤੀ ਹੈ ਸੁੱਤਾ ਪਿਆ ਹੈ, ਪਰ ਜਿੱਦਣ ਕਿਤੇ ਗੁਰੂ ਨੇ ਬਖਸ਼ਿਸ਼ ਕਰਕੇ ਥੋੜ੍ਹਾ ਜਿਹਾ ਝੰਝੋੜਾ ਮਾਰਿਆ, ਆਪਣਾ ਗਿਆਨ ਦਿੱਤਾ, ਗਿਆਨ ਦੀ ਰੌਸ਼ਨੀ ਨੇ ਨਿੱਜ ਰੂਪੀ ਕਮਲ ਪ੍ਰਗਾਸ ਕਰ ਦਿੱਤਾ, ਉਹ ਖਿੜ ਗਿਆ। ਫਿਰ ਗੁਰਬਚਨੀ ਸਤਿਗੁਰੂ ਸਾਹਿਬ ਮਹਾਰਾਜ ਜੀ ਜ਼ਿਕਰ ਕਰਦੇ, ਸੁੱਖ ਉਪਜੈ ਭਾਈ ਸਭ ਫਲ ਸਤਿਗੁਰ ਪਾਸ। ਮਹਾਰਾਜ ਕਹਿਣ ਕਿ ਦੁਨੀਆਂ ਦਾ ਹਰੇਕ ਫਲ ਸਤਿਗੁਰੂ ਦੇ ਕੋਲ ਹੈ, ਇਸ ਕਰਕੇ ਸਤਿਗੁਰੂ ਦੇ ਸ਼ਬਦ ਵਿੱਚ ਇਹ ਅਵਸਥਾ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਿ ਸਭ ਫਲ ਸਤਿਗੁਰ ਪਾਸ, ਹਰੇਕ ਦਾਤ ਸਤਿਗੁਰੂ ਦੇ ਕੋਲ ਹੈ, ਪਰ ਮੇਰਾ ਤੇਰਾ ਛੋਡੀਏ ਭਾਈ, ਮੇਰਾ ਅਤੇ ਤੇਰਾ ਛੱਡ ਦੇਣਾ ਚਾਹੀਦਾ, ਮੇਰਾ ਅਤੇ ਤੁਹਾਡਾ, ਮੇਰ ਤੇਰ ਛੱਡਣੀ ਬਹੁਤ ਲਾਜ਼ਮੀ ਹੋਈ ਹੈ ਸਭ ਕੀ ਧੂੜ। ਮਹਾਰਾਜ ਕਹਿਣਗੇ ਹਰੇਕ ਦੇ ਚਰਨਾਂ ਦੀ ਧੂੜ ਹੋ ਜਾਣਾ ਚਾਹੀਦਾ, ਭਾਵ ਕਿ ਹਰੇਕ ਦੇ ਅੱਗੇ ਨਿਮਰਤਾ ਦਾ ਪ੍ਰਭਾਵ ਰੱਖ ਲੈਣਾ ਚਾਹੀਦਾ। ਘੱਟ ਘੱਟ ਬ੍ਰਹਮ ਪਸਾਰਿਆ ਭਾਈ, ਪੇਖੈ ਸੁਣੈ ਹਜ਼ੂਰ। ਸਤਿਗੁਰੂ ਕਹਿੰਦੇ ਘੱਟ ਘੱਟ ਵਿੱਚ ਬ੍ਰਹਮ ਦਾ ਪਸਾਰਾ ਹੈ, ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਸਤਿਗੁਰੂ ਕਹਿੰਦੇ ਮੈਨੂੰ ਤਾਂ ਕੋਈ ਨਜ਼ਰ ਹੀ ਨਹੀਂ ਆ ਰਿਹਾ ਇੱਕ ਤੋਂ ਬਗੈਰ। ਇਸ ਕਰਕੇ ਮਹਾਰਾਜ ਜੀ ਕਹਿਣਗੇ ਘੱਟ ਘੱਟ ਬ੍ਰਹਮ ਪਸਾਰਿਆ, ਬ੍ਰਹਮ ਦਾ ਪਸਾਰਾ ਘੱਟ ਘੱਟ ਵਿੱਚ ਹੈ, ਪੇਖੈ ਸੁਣੈ ਹਜ਼ੂਰ। ਮਹਾਰਾਜ ਕਹਿਣਗੇ ਜਦੋਂ ਫਿਰ ਬੰਦਾ ਵੇਖਣਾ ਸ਼ੁਰੂ ਕਰ ਦਿੰਦਾ ਹੈ, ਸੁਣਨਾ ਸ਼ੁਰੂ ਕਰ ਦਿੰਦਾ ਹੈ, ਫਿਰ ਉੱਚੀ ਆਵਾਜ਼ ਵਿੱਚ ਸਤਿਗੁਰੂ ਜੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਹਜ਼ੂਰ ਕੱਤ ਦੂਰ ਬਤਾਓ। ਕਹਿੰਦੇ ਕਿਉਂ ਦੱਸੀ ਜਾਂਦੇ ਸੀ ਉੱਥੇ ਸੀ ਉੱਥੇ ਸੀ? ਕਹਿਣਗੇ ਉਹ ਤਾਂ ਨੇੜੇ ਹੀ ਬਹੁਤ ਹੈ। ਕਹਿ ਰਵਿਦਾਸ ਹੱਥ ਪੈ ਨੇੜੇ ਸਹਿਜੇ ਹੋਏ ਸੋ ਹੋਏ, ਹੁਣ ਤਾਂ ਦੂਰ ਲੱਗਦਾ ਹੀ ਨਹੀਂ ਪਿਆ। ਜਿੱਤ ਦਿਨ ਵਿਸਰੈ ਪਾਰ ਬ੍ਰਹਮ ਭਾਈ, ਤਿੱਤ ਦਿਨ ਮਰੀਐ ਝੂਰ। ਝੂਰ ਕੇ ਮਰਨ ਦਾ ਅਰਥ ਹੈ ਕਿ ਕਿਸੇ ਝੂਰਨ ਦਾ ਅਰਥ ਹੈ ਦਿਨ ਰਾਤ ਕਿਸੇ ਤਕਲੀਫ ਵਿੱਚ, ਕਿਸੇ ਦੁੱਖ ਵਿੱਚ ਆਪਣੇ ਅੰਦਰ ਨੂੰ ਖਾਈ ਜਾਣਾ। ਮਹਾਰਾਜ ਕਹਿਣਗੇ ਉਹ ਬੰਦਾ ਸਾਰੀ ਉਮਰ ਝੂਰ ਕੇ ਮੌਤ ਪ੍ਰਵਾਨ ਕਰਦਾ ਹੈ ਕਿਉਂਕਿ ਉਹਦੀ ਪੂਰੀ ਨਹੀਂ ਪੈਂਦੀ। ਝੂਰਨ ਦਾ ਅਰਥ ਹੈ ਕਿ ਪ੍ਰਾਪਤੀ ਨਹੀਂ ਹੋਈ, ਪੂਰੀ ਨਹੀਂ ਪਈ। ਇਸ ਕਰਕੇ ਜਿਹਨੂੰ ਵਿਸਰਦਾ ਹੈ ਅਕਾਲ ਪੁਰਖ ਪਾਰ ਬ੍ਰਹਮ, ਮਹਾਰਾਜ ਕਹਿਣਗੇ ਉਹ ਦਿਨ ਝੂਰ ਕੇ ਮਰਨ ਦੇ ਬਰਾਬਰ ਹੁੰਦਾ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ। ਅੱਗੇ ਸਤਿਗੁਰੂ ਕਹਿੰਦੇ ਕਰਨ ਕਰਾਵਣ ਸਮਰੱਥੋ ਭਾਈ ਸਰਬ ਕਲਾ ਭਰਪੂਰ। ਕਰਨ ਅਤੇ ਕਾਰਨ ਸਮਰੱਥ ਤੇ ਆਪਾਂ ਵਿਚਾਰ ਹੀ ਲਿਆ ਹੈ। ਸਰਬ ਕਲਾ ਭਰਪੂਰ, ਉਹ ਸਾਰੀਆਂ ਕਲਾ ਅਵਤਾਰ ਆਏ, ਕੋਈ 14 ਕਲਾ, ਕੋਈ 16 ਕਲਾ, ਪਰ ਉਹ ਸਰਬ ਕਲਾ ਭਰਪੂਰ ਦੀਸੈ ਜਤ ਕਥਾ, ਜਿੱਥੇ ਵੀ ਕਿਤੇ ਵੇਖ ਰਹੇ ਉਹ ਸਰਬ ਕਲਾ ਭਰਪੂਰ ਹੈ। ਪ੍ਰੇਮ

ਪਦਾਰਥ ਨਾਮ ਹੈ। ਬਸ ਜਿਹੜਾ ਪ੍ਰੇਮ ਰੂਪੀ ਪਦਾਰਥ ਹੈ ਨਾ, ਉਹ ਨਾਮ ਦੇ ਟਿਕਾ ਵਿੱਚ, ਨਾਮ ਕਰਕੇ ਪ੍ਰੇਮ ਪਦਾਰਥ ਨਾਮ ਹੈ। ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਵਿਨਾਸ਼। ਪ੍ਰੇਮ ਰੂਪੀ ਪਦਾਰਥ ਨਾਮ ਦੀ ਦਾਤ ਹੈ। ਸਤਿਗੁਰੂ ਕਹਿੰਦੇ ਜਿਹਦੇ ਕਰਕੇ ਮਾਇਆ ਦੇ ਮੋਹ ਦਾ ਨਾਸ਼ ਹੋ ਜਾਂਦਾ ਹੈ। ਮਾਇਆ ਦਾ ਅਰਥ ਹੈ ਹੀ ਝੂਠ, ਉਹਦਾ ਨਾਸ਼ ਹੋ ਜਾਂਦਾ ਹੈ। ਤਿਸ ਭਾਵੈ ਤਾਂ ਮੇਲ ਲਏ ਭਾਈ ਹਿਰਦੈ ਨਾਮ ਨਿਵਾਸ। ਕਹਿੰਦੇ ਨੇ ਇਸ ਜੀਵਨ ਵਿੱਚ ਤਿਸ ਭਾਵੈ ਕਰਤੇ ਪੁਰਖ ਨੂੰ ਪਾ ਜਾਏ ਤਾਂ ਮੇਲ ਲਏ ਭਾਈ, ਉਹ ਆਪਣੇ ਆਪ ਨਾਲ ਮਿਲਾਪ ਕਰਵਾ ਲੈਂਦਾ ਹੈ। ਨਹੀਂ ਤਾਂ ਫਿਰ ਹਿਰਦੈ ਨਾਮ ਨਿਵਾਸ, ਹਿਰਦੇ ਰੂਪੀ ਘਰ ਵਿੱਚ ਨਾਮ ਦਾ ਨਿਵਾਸ ਟਿਕਾਣਾ ਬਣ ਜਾਂਦਾ ਹੈ। ਗੁਰਮੁਖ ਕਮਲ ਪ੍ਰਗਾਸੀਏ ਭਾਈ, ਜਦੋਂ ਗੁਰੂ ਦੇ ਸਨਮੁਖ ਹੋ ਕੇ, ਜਿਵੇਂ ਸੂਰਜ ਦੇ ਸਨਮੁਖ ਹੁੰਦਾ ਹੈ ਕਮਲ ਦਾ ਫੁੱਲ ਤੇ ਖੇਡਦਾ ਹੈ, ਜਦੋਂ ਸਿੱਖ ਗੁਰੂ ਦੇ ਅੱਗੇ ਸੁਰਤ ਕਰਕੇ ਆਉਂਦਾ ਹੈ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਉਹ ਅਵਸਥਾ ਜਿਹੜੀ ਹੈ, ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਧ ਜੁਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਇਹ ਉਹ ਅਵਸਥਾ ਹੈ ਜਿੱਥੇ ਮਹਾਰਾਜ ਨੇ ਕਿਹਾ ਗੁਰਮੁਖ, ਗੁਰੂ ਦੇ ਸਨਮੁਖ ਹੋ ਕੇ ਬੈਠਣ ਵਾਲਾ, ਗੁਰੂ ਦੇ ਵਾਲੇ ਪਾਸੇ ਮੁੱਖ ਕਰਨ ਵਾਲਾ ਇਨਸਾਨ ਕਮਲ ਪ੍ਰਗਾਸੀ ਹੈ ਭਾਈ, ਕਮਲ ਵਾਂਗ ਖਿੜ ਜਾਂਦਾ ਹੈ। ਹਿਰਦੈ ਹੋਵੇ ਪ੍ਰਗਾਸ, ਕਿਉਂਕਿ ਉਹਦੇ ਰਿੱਧ ਵਿੱਚ, ਉਹਦੇ ਨਿੱਜ ਦੇ ਵਿੱਚ ਪ੍ਰਗਾਸ ਹੋ ਗਿਆ ਹੈ, ਹਨੇਰਾ ਖਤਮ ਹੋ ਗਿਆ। ਪ੍ਰਗਟ ਪਿਆ ਪ੍ਰਤਾਪ ਪ੍ਰਭ ਭਾਈ, ਕਹਿੰਦੇ ਇਹ ਭਾਈ ਹੁਣ ਪ੍ਰਤਾਪ ਪ੍ਰਗਟ ਹੋ ਗਿਆ ਹੈ ਕਰਤੇ ਪੁਰਖ ਦਾ। ਮੌਲਿਆ ਧਰਤ ਆਕਾਸ਼, ਸਾਰੀ ਧਰਤੀ ਹੁਣ ਮੌਲਿਆ ਹੋਇਆ ਆਕਾਸ਼, ਮੌਲੀ ਹੋਈ ਧਰਤੀ, ਆਨੰਦ ਦੇ ਵਿੱਚ ਮਸਤ ਹੋਈ ਧਰਤੀ ਨਜ਼ਰ ਆਉਂਦੀ ਹੈ, ਜਿਹਨੂੰ ਸਤਿਗੁਰੂ ਨੇ ਕਿਹਾ ਮੌਲੀ ਧਰਤੀ, ਮੌਲਿਆ ਆਕਾਸ਼, ਘੱਟ ਘੱਟ ਮੌਲਿਆ। ਕਿਉਂ ਮੌਲਿਆ? ਕਹਿੰਦੇ ਆਤਮ ਪ੍ਰਗਾਸ, ਅੰਦਰ ਪ੍ਰਗਾਸ ਹੋ ਗਿਆ ਤਾਂ ਮੌਲਿਆ ਲੱਗਦਾ ਸਾਰੇ ਪਾਸੇ। ਉਹ ਫਿਰ ਇੱਦਾਂ ਹੀ ਕਹਿੰਦੇ ਭਗਤ ਨਾਮਦੇਵ ਸਾਹਿਬ ਕਹਿਣ ਲੱਗੇ, ਮੈਨੂੰ ਇੱਦਾਂ ਲੱਗਦਾ ਵੀ ਹੁਣ ਮੜਿਆ ਮੰਦਲ ਵੱਜਿਆ। ਕਹਿੰਦੇ ਕੋਈ ਵੱਡਾ ਨਗਾਰਾ ਮੜਿਆ ਵੀ ਨਹੀਂ ਹੈ ਪਰ ਫਿਰ ਵੀ ਵੱਜ ਰਿਹਾ ਹੈ। ਬਿਨ ਸਾਵਣ ਘਰ ਹਰ ਗੱਜੈ, ਕਹਿੰਦੇ ਨੇ ਸਾਵਣ ਵੀ ਨਹੀਂ, ਆਕਾਸ਼ 'ਤੇ ਬੱਦਲ ਵੀ ਨਹੀਂ ਪਰ ਫਿਰ ਵੀ ਇੱਦਾਂ ਲੱਗਦਾ ਜਿਵੇਂ ਬੱਦਲ ਗਰਜਦੇ ਪਏ। ਬਿਨ ਬਾਦਰ ਵਰਖਾ ਹੋਈ, ਬੱਦਲ ਵੀ ਨਹੀਂ ਅਤੇ ਵਰਖਾ ਹੋਈ ਜਾ ਰਹੀ। ਇਹਨੂੰ ਕਹਿੰਦੇ ਮੌਲਿਆ, ਉਹ ਅਵਸਥਾ ਜਿਹੜੀ ਨਿੱਜ ਦੇ ਵਿੱਚ ਨਿਰੰਤਰ ਚੱਲਦੀ ਰਹਿੰਦੀ। ਉਹ ਤੱਤੀ ਤਵੀ 'ਤੇ ਵੀ ਨਹੀਂ ਖਤਮ ਹੋਈ, ਆਰੇ ਦੇ ਥੱਲੇ ਬੈਠਿਆਂ ਵੀ ਨਹੀਂ, ਰੂਹ ਵਿੱਚ ਸਾੜ ਕੇ ਵੀ ਨਹੀਂ ਹੋਈ, ਬੰਦ ਬੰਦ ਕੱਟ ਕੇ ਵੀ ਨਹੀਂ ਹੋਈ, ਦੇਗ ਵਿੱਚ ਉਬਲਦਿਆਂ ਵੀ ਨਹੀਂ ਹੋਈ, ਉਹ ਬਣੀ ਰਹੀ। ਫਿਰ ਅੱਗੇ ਸਤਿਗੁਰੂ ਮਹਾਰਾਜ ਜ਼ਿਕਰ ਕਰਦੇ ਗੁਰਪੂਰੈ ਸੰਤੋਖਿਆ ਭਾਈ, ਕਹਿੰਦੇ ਵੀ ਇਹ ਪ੍ਰਾਪਤੀ ਤਾਂ ਹੋ ਗਈ ਸੀ ਪਰ ਹੁਣ ਇਹ ਗਵਾਚੇ ਨਾ, ਪੂਰੇ ਗੁਰੂ ਨੇ ਸੰਤੋਖ ਦਿੱਤਾ ਮੈਨੂੰ, ਆਪਣੇ ਨਿੱਜ ਵਿੱਚ ਹੀ ਮਸਤ ਰਹਿਣ ਦਾ ਉਪਦੇਸ਼ ਕੀਤਾ। ਮਹਾਰਾਜ ਨੇ ਕਿਹਾ ਨਾ, ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਮਹਾਰਾਜ ਕਹਿੰਦੇ ਨਾਮ ਬੀਜਿਆ ਨਾ ਫਿਰ ਸੰਤੋਖ ਦਾ ਸੁਹਾਗਾ ਜ਼ਰੂਰ ਫੇਰ, ਨਹੀਂ ਤਾਂ ਕਿਸਾਨ ਨੂੰ ਵੀ ਪਤਾ ਜੇ ਮੈਂ ਬੀਜ ਪੈਲੀ ਵਿੱਚ ਉਸੇ ਤਰ੍ਹਾਂ ਸੁੱਟ ਕੇ ਚਲਾ ਗਿਆ ਤਾਂ ਪੰਛੀ ਚੁੱਗ ਜਾਣ ਜਾਂ ਇਹਦੇ 'ਤੇ ਮਾੜਾ ਪ੍ਰਭਾਵ ਪਏਗਾ, ਬੀਜ ਠੰਡਾ ਨਹੀਂ ਹੋਏਗਾ ਅਤੇ ਉੱਗੇਗਾ ਨਹੀਂ, ਇਸ ਕਰਕੇ ਉੱਪਰ ਸੁਹਾਗਾ ਫੇਰ ਦਿੰਦਾ। ਦੋ ਚੀਜ਼ਾਂ, ਬੀਜ ਠੰਡਾ ਰਹੇ ਅਤੇ ਪੰਛੀ ਨਾ ਚੁਗਣ। ਮਹਾਰਾਜ ਕਹਿੰਦੇ ਇਸੇ ਤਰੀਕੇ ਨਾਲ ਢੱਕਿਆ ਰਹਿਣਾ ਬਹੁਤ ਲਾਜ਼ਮੀ ਹੈ, ਜੇ ਢੱਕੇ ਨਹੀਂ ਰਹੋਗੇ ਤਾਂ ਵਿਕਾਰਾਂ ਰੂਪੀ ਪੰਛੀ ਆਣ ਕੇ ਭਾਵੇਂ ਉਹ ਉਸਤਤ ਰੂਪ ਦੇ ਵਿੱਚ, ਵਿਖਾਵੇ ਰੂਪ ਦੇ ਵਿੱਚ ਤੁਹਾਡੇ ਬੀਜ ਨੂੰ ਚੁੱਕ ਕੇ ਲਿਜਾਈ ਜਾਣ। ਕਿਉਂਕਿ ਨਿਤਨੇਮ ਕਰਨ ਵਾਲਾ ਕਿਸੇ ਵੇਲੇ ਅਭਿਆਸੀ ਵੀ ਜਿੰਨਾ ਚਿਰ ਪਰਿਵਾਰ ਦੇ ਚਾਰ ਜੀਆਂ ਨੂੰ ਦੱਸ ਨਾ ਲਏ ਵੀ ਮੈਂ ਉੱਠ ਗਿਆ ਹਾਂ, ਉਹਨਾਂ ਚਿਰ ਉਹਦਾ ਵੀ ਅੰਦਰ ਨਹੀਂ ਨਾ ਟਿਕਦਾ। ਜੇ ਕਿਸੇ ਨੂੰ ਪਤਾ ਹੀ ਨਾ ਲੱਗਾ ਹੋਵੇ ਵੀ ਮੈਂ ਕਿੰਨੇ ਵਜੇ ਉੱਠਦਾ, ਜਿੰਨਾ ਚਿਰ ਦੱਸ ਨਾ ਦਿਆਂ ਉਹਨਾਂ ਚਿਰ ਮੇਰੇ ਅੰਦਰ ਸਕੂਨ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿਣਗੇ, ਪਰ ਗੁਰੂ ਨੇ ਕਿਰਪਾ ਕੀਤੀ, ਗੁਰਪੂਰੈ ਸੰਤੋਖਿਆ, ਸੰਤੋਖਿਆ ਦਾ ਅਰਥ ਹੈ ਮੈਨੂੰ ਸੰਤੋਖ ਦਿੱਤਾ ਚਾਰੇ ਪਾਸੇ, ਮੇਰੇ ਕਰਮ ਇੰਦਰੇ, ਮੇਰੇ ਗਿਆਨ ਇੰਦਰੇ ਹੁਣ ਬਾਹਰ ਜਾਣੋਂ ਹਟ ਗਏ। ਇਹ ਨਿਸਲਾਗਾ ਭਾਉ, ਇਹ ਦਾ ਅਰਥ ਹੈ ਦਿਨ, ਨਿਸ ਦਾ ਅਰਥ ਹੈ ਰਾਤ। ਹਰ ਵੇਲੇ ਹੁਣ ਭਾਉ ਕਰਤੇ ਪੁਰਖ ਦਾ ਪ੍ਰੇਮ, ਜਦੋਂ ਹੁਣ ਗੁਰਮੁਖੋ ਭਾਉ ਸ਼ਬਦ ਆ ਦੇ, ਭੱਬਾ ਭੱਬੇ ਨੂੰ ਨਾਲ ਊੜਾ ਸ਼ਾਮਿਲ ਕਰਕੇ ਅਤੇ ਊੜੇ ਨੂੰ ਔਂਕੜ ਲਾ ਦਿੱਤੀ ਜਾਏ ਤਾਂ ਉਹਦਾ ਅਰਥ ਕੀ ਹੈ? ਭਾਉ, ਭਾਉ ਦਾ ਅਰਥ ਹੈ ਡਰ। ਜੇ ਭੈ ਆ ਜਾਏ ਉਹਦਾ ਅਰਥ ਵੀ ਡਰ ਹੈ। ਅਤੇ ਇੱਥੇ ਜ਼ਿਕਰ ਜਿਹੜਾ ਹੈ
ਉਹ ਭਾਉ ਹੈ ਭੱਬੇ ਨੂੰ ਕੰਨਾ ਊੜੇ ਨੂੰ ਔਂਕਰ, ਜਿੱਥੇ ਭੱਬੇ ਨੂੰ ਕੰਨਾ ਊੜੇ ਨੂੰ ਔਂਕਰ ਭਾਉ ਆ ਜਾਏਗਾ ਨਾ, ਉਹਦਾ ਅਰਥ ਹੈ ਪ੍ਰੇਮ। ਜਿਵੇਂ ਭਾਖਿਆ ਭਾਉ ਅਪਾਰ, ਇੱਥੇ ਸਤਿਗੁਰੂ ਜੀ ਕਹਿਣਗੇ ਇਹ ਨਹੀਂ ਸਲਾਗਾ ਭਾਉ, ਦਿਨ ਰਾਤ ਭਾਉ ਲੱਗ ਗਿਆ, ਪ੍ਰੇਮ ਲੱਗ ਗਿਆ। ਰਸਨਾ ਰਾਮ ਰਵੈ ਸਦਾ ਭਾਈ, ਕਹਿੰਦੇ ਨੇ ਹੁਣ ਜਿਹੜੀ ਰਸਨਾ ਹੈ ਰਮੇ ਹੋਏ ਅਕਾਲ ਪੁਰਖ ਵਿੱਚ ਰਵੈ ਜੁੜੀ ਹੋਈ ਹੈ ਸਦਾ ਹੀ, ਸੱਚਾ ਸਾਧ ਸੁਭਾਅ, ਕਹਿੰਦੇ ਵਾਕਈ ਹੀ ਸੱਚਾ ਸਵਾਦ ਆ ਗਿਆ। ਕਹਿ ਨਾਨਕ ਹੋਰ ਅਨ ਰਸ ਸਭ ਵਿਸਰੈ ਜਾਂ ਹਰ ਵਸੈ ਮਨਿਆਏ, ਵਾਕਈ ਸੱਚਾ ਸਵਾਦ ਆ ਗਿਆ। ਫਿਰ ਕਰਨੀ ਸੁਣ ਸੁਣ ਜੀਵਿਆ ਭਾਈ, ਕਹਿੰਦੇ ਮੈਂ ਉਸ ਕਰਤੇ ਪੁਰਖ ਦੀ ਕਰਨੀ ਨੂੰ ਸੁਣ ਸੁਣ ਕੇ ਜਿਉਂਦਾ ਹਾਂ। ਏਡੀ ਵੱਡੀ ਬਖਸ਼ਿਸ਼, ਏਡੀ ਕ੍ਰਿਤ ਪਰਮੇਸ਼ਰ ਦੀ, ਨਿਹਚਲ ਪਾਇਆ ਥਾਉ, ਕਹਿੰਦੇ ਮੈਂ ਆਪਣੇ ਨਿੱਜ ਘਰ ਦੇ ਵਿੱਚ ਨਿਹਚਲ ਹੁਣ ਟਿਕਾਅ ਪ੍ਰਾਪਤ ਕਰ ਲਿਆ, ਉਹ ਥਾਂ ਮੈਂ ਆਪਣੇ ਨਿੱਜ ਘਰ ਦੇ ਵਿੱਚ ਪ੍ਰਾਪਤ ਕਰ ਲਿਆ ਹੈ। ਅਤੇ ਫਿਰ ਸਤਿਗੁਰੂ ਕਹਿਣਗੇ ਜਿਸ ਪ੍ਰਤੀਤ ਨਾ ਆਵਈ ਭਾਈ, ਸਤਿਗੁਰੂ ਕਹਿਣਗੇ ਜਿਸ ਜਿਸ ਵਿਅਕਤੀ ਨੂੰ ਪ੍ਰਤੀਤ, ਪ੍ਰਤੀਤ ਦਾ ਅਰਥ ਹੈ ਭਰੋਸਾ, ਵਿਸ਼ਵਾਸ, ਜਿਸ ਪ੍ਰਤੀਤ ਨਾ ਆਵਈ ਭਾਈ, ਮਹਾਰਾਜ ਕਹਿੰਦੇ ਜਿਹਨੂੰ ਵਿਸ਼ਵਾਸ ਨਹੀਂ ਨਾ ਆ ਰਿਹਾ, ਭਰੋਸਾ ਨਹੀਂ ਆ ਰਿਹਾ, ਪ੍ਰਤੀਤ ਨਹੀਂ ਆ ਰਹੀ, ਸੋ ਜੀਅੜਾ ਜਲ ਜਾਓ। ਮਹਾਰਾਜ ਕਹਿੰਦੇ ਉਹ ਚੰਗਾ ਭਲਾ ਫਿਰ ਜੀਅੜਾ ਜਲ ਜਾਣਾ ਚਾਹੀਦਾ, ਕਿਉਂਕਿ ਹਰ ਬਿਨ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਵਰ ਨਾਹੀ ਥਾਓ। ਬਹੁ ਗੁਣ ਮੇਰੇ ਸਾਹਿਬ ਏ ਭਾਈ, ਸਤਿਗੁਰੂ ਕਹਿੰਦੇ ਭੁਲੇਖੇ 'ਚ ਨਾ ਰਹੋ, ਮੇਰੇ ਸਾਹਿਬ ਵਿੱਚ ਗੁਣ ਬਹੁਤ ਨੇ। ਬਹੁ ਗੁਣ ਮੇਰੇ ਸਾਹਿਬ ਹੈ ਭਾਈ, ਕੀ ਕਰਾਂ ਜਿਹ ਵਾਇਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ। ਪਤਾ ਨਹੀਂ ਮਹਾਰਾਜ ਜਦੋਂ ਤਰਸ ਕਰਨ, ਅਸੀਂ ਤਾਂ ਇਹ ਕਹਿ ਦਿੰਦੇ ਹਾਂ ਕਿਸੇ ਵੇਲੇ ਵੀ ਸਮਾਂ ਨਹੀਂ ਲੱਗਾ ਅਤੇ ਜਪਜੀ ਸਾਹਿਬ ਨਹੀਂ ਹੋਇਆ, ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਪਰਮੇਸ਼ਰ ਤੂੰ ਇੱਕ ਕੰਮ ਗਲਤ ਕੀਤਾ, ਮੈਨੂੰ ਜ਼ੁਬਾਨ ਇੱਕ ਦਿੱਤੀ, ਜੇ ਜ਼ੁਬਾਨ ਵੱਧ ਦਿੰਦਾ ਤਾਂ ਮੈਂ ਉਸ ਤੋਂ ਤੋਰ ਕਰ ਲੈਂਦਾ। ਇੱਕ ਪਾਸੇ ਸਮਾਂ ਜਪਜੀ ਸਾਹਿਬ ਪੜ੍ਹਨ ਦਾ ਨਹੀਂ, ਇੱਕ ਪਾਸੇ ਮਹਾਰਾਜ ਜੀ ਕਹਿਣ ਲੱਗੇ ਜਿਹ ਵਾ ਏਕ ਕਵਨ ਗੁਣ ਕਹੀਐ, ਜ਼ੁਬਾਨ ਹੀ ਇੱਕ ਦਿੱਤੀ, ਮੈਂ ਕਿੰਨੇ ਕੁ ਗੁਣ ਇੱਕ ਜ਼ੁਬਾਨ ਨਾਲ ਆਖਣ ਵਾਂ। ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ, ਤੂੰ ਬੇਸ਼ੁਮਾਰ ਹੈ, ਤੇਰਾ ਅੰਤ ਨਹੀਂ ਪ੍ਰਗਟ ਕੀਤਾ ਜਾ ਸਕਦਾ। ਸਤਿਗੁਰੂ ਅੱਗੇ ਜ਼ਿਕਰ ਕਰਦਿਆਂ ਕਹਿੰਦੇ ਬਹੁ ਗੁਣ ਮੇਰੇ ਸਾਹਿਬ ਹੈ ਭਾਈ, ਮੇਰੇ ਮਾਲਕ ਵਿੱਚ ਗੁਣ ਬਹੁਤ ਨੇ, ਪਰ ਹਉ ਤਿਸ ਕਹਿ ਵੱਲ ਜਾਓ, ਮੈਂ ਉਹਦੇ ਤੋਂ ਬਲਿਹਾਰ ਹੀ ਹਾਂ, ਹਉ ਕੁਰਬਾਨੇ ਜਾਓ ਮਿਹਰਬਾਨਾ, ਮੈਂ ਕੁਰਬਾਨ ਹਾਂ, ਆਪਣੇ ਆਪ ਨੂੰ ਕੁਰਕ ਕਰ ਦਿੱਤਾ, ਉਹਦੇ ਅੱਗੇ ਸਮਰਪਿਤ ਕਰ ਦਿੱਤਾ, ਆਪਣੀ ਹਵਾਲਗੀ ਛੱਡ ਦਿੱਤੀ, ਕੁਰਬਾਨੀ ਦੇ ਦਿੱਤੀ ਹੈ ਆਪਣੀ। ਕਿਉਂ ਕਿਉਂ ਦਿੱਤੀ ਕੁਰਬਾਨੀ? ਮਹਾਰਾਜ ਕਹਿਣਗੇ ਉਹ ਨਿਰਗੁਣੀ ਆਰੇ ਪਾਲਦਾ ਭਾਈ, ਉਹ ਨਿਰਗੁਣੀ ਆਰੇ ਜਿਹਦੇ ਵਿੱਚ ਗੁਣ ਹੀ ਕੋਈ ਨਹੀਂ ਹੁੰਦਾ ਉਹਨੂੰ ਵੀ ਪਾਲ ਲੈਂਦਾ, ਉਹ ਨਿਰਗੁਣੀ ਆਰੇ ਪਾਲਦਾ ਭਾਈ। ਮਹਾਰਾਜ ਕਹਿਣਗੇ ਜਿਹਦੇ ਵਿੱਚ ਗੁਣ ਕੋਈ ਨਹੀਂ, ਇੱਕ ਵੀ ਗੁਣ ਨਹੀਂ, ਉਹਨਾਂ ਨੂੰ ਵੀ ਉਹ ਪਾਲਦਾ ਹੈ। ਦੇ ਨਿਥਾਵੇਂ ਥਾਓ, ਜਿਹਦੇ ਕੋਲ ਥਾਂ ਕੋਈ ਨਹੀਂ ਉਹਨੂੰ ਵੀ ਥਾਂ ਦੇਣ ਵਾਲਾ ਹੈ, ਜਿਹਦੇ ਕੋਲ ਉਹ ਨਿਥਾਵਿਆਂ ਦੇ ਥਾਂ ਹੈ, ਜਿਹਦੇ ਕੋਲ ਕੋਈ ਥਾਂ ਨਹੀਂ ਉਹਨੂੰ ਵੀ ਉਹ ਥਾਂ ਦੇਣ ਵਾਲਾ ਹੈ। ਨਿਰਗੁਣ ਆਰਿਆਂ ਨੂੰ ਪਾਲਣ ਵਾਲਾ, ਜਿਹਦੇ ਕੋਲ ਗੁਣ ਕੋਈ ਨਹੀਂ। ਭਾਈ ਗੁਰਦਾਸ ਨੇ ਸਵਾਲ ਕੀਤਾ ਸੀ, ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਕਹਿੰਦੇ ਸੱਚੇ ਪਾਤਸ਼ਾਹ ਮੈਂ ਬੜੀ ਵਾਰੀ ਸੁਣਿਆ ਭਗਤਾਂ ਦੀ, ਸਦਾ ਤੂੰ ਰੱਖਦਾ ਹਰ ਜੀ ਉਹ ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਦ ਰੱਖ ਲਏ ਹਰ ਜੀ ਉਹ ਹਰਨਾਕਸ਼ ਮਾਰ ਪਚਾਇਆ। ਇੱਕ ਪਾਸੇ ਤੁਸੀਂ ਕਹਿੰਦੇ ਹੋ ਹਰ ਯੁੱਗ ਯੁੱਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ, ਫਿਰ ਮਹਾਰਾਜ ਮੈਂ ਤਾਂ ਭਗਤ ਨਹੀਂ, ਫਿਰ ਮੇਰਾ ਕਿੱਥੇ ਭਲਾ ਹੈ? ਤੁਸੀਂ ਤਾਂ ਭਗਤਾਂ ਦੀ ਪਾਲਣਾ ਵਾਲੇ ਪਾਸੇ, ਮੈਂ ਕਿੱਧਰ ਨੂੰ ਜਾਵਾਂ? ਮੈਂ ਤਾਂ ਭਗਤਾਂ ਦੀ ਲੈਣ ਵਿੱਚ ਹੀ ਨਹੀਂ, ਮੇਰੀ ਵਸ਼ਲ ਕੌਣ ਕਰੇਗਾ? ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਭਾਈ ਗੁਰਦਾਸ ਕਦੀ ਚਿੱਤ ਲਾ ਕੇ ਬਚਨ ਨਹੀਂ ਸੁਣਿਆ, ਜੇ ਭਗਤ ਵਸ਼ਲ ਕਰਨ ਵਾਲਾ ਹੈ ਤੇ ਹਰ ਇੱਥੋਂ ਤੱਕ ਪਤਿਤ ਪਾਵਨ ਹਰ ਬਿਰਦ ਸਦਾਏ, ਪਤਿਤਾਂ ਨੂੰ ਪਾਵਨ ਕਰਨ ਵਾਲਾ ਵੀ ਤੇ ਬਿਰਧ ਅਕਾਲ ਪੁਰਖ ਦਾ ਹੀ ਹੈ। ਫਿਰ ਚਾਹ ਵਿੱਚ ਆਣ ਕੇ ਭਾਈ ਗੁਰਦਾਸ ਸਾਹਿਬ ਨੇ ਜਿਹੜਾ ਬ੍ਰਿਜ ਭਾਸ਼ਾ ਵਿੱਚ ਕਵਿਤ ਲਿਖਿਆ ਸੀ, ਕਹਿੰਦੇ ਕਿ ਭਗਤ ਵਸ਼ਲ ਸੁਣ ਹੋਤ ਹੋ ਨਿਰਾਸ ਹਿਰਦੈ, ਪਤਿਤ ਪਾਵਨ ਸੁਣ ਆਸਾ ਉਰਧਾਰ ਹੋ। ਕਹਿੰਦੇ ਮੈਂ ਨਿਰਾਸ਼ ਹੋ ਗਿਆ ਸੀ ਜਦੋਂ ਪਰਮੇਸ਼ਰ ਨੂੰ ਭਗਤਾਂ ਦੀ ਰਾਖੀ ਕਰਨ ਵਾਲਾ ਜਾਣਿਆ, ਪਰ ਹੁਣ ਮੈਂ ਪਤਿਤ ਪਾਵਨ ਸੁਣ ਆਸਾ ਉਰਧਾਰ ਹੋ,
ਹੁਣ ਮੈਂ ਪਤਿਤਾਂ ਨੂੰ ਪਾਵਨ ਕਰਨ ਵਾਲਿਆਂ ਦਾ ਉਧਾਰ ਕਰਨ ਵਾਲਾ ਜਦੋਂ ਵੇਖਿਆ, ਹੁਣ ਮੇਰੇ ਅੰਦਰ ਵੀ ਆਸ ਬਣ ਗਈ ਅਤੇ ਮੈਂ ਭਗਤਾਂ ਦੀ ਲੈਣ ਵਿੱਚ ਨਹੀਂ ਅਤੇ ਪਾਪੀਆਂ ਦੀ ਲੈਣ ਵਿੱਚ ਜ਼ਰੂਰ ਹਾਂ। ਬੜਾ ਸੋਹਣਾ ਕਵਿਤ ਭਾਈ ਸਾਹਿਬ ਜੀ ਨੇ, ਭਗਤ ਵਸ਼ਲ ਸੁਨ ਹੋਤ ਹੋ ਨਿਰਾਸ ਹਿਰਦੈ, ਪਤਿਤ ਪਾਵਨ ਸੁਨ ਆਸਾ ਉਰਤਾਰ ਹੋ। ਇੱਥੇ ਫਿਰ ਅੱਗੇ ਜ਼ਿਕਰ ਕਰਦਿਆਂ ਕਿਹਾ, ਰਿਜਕ ਸੰਭਾਹੇ ਸਾਸ ਸਾਸ ਭਾਈ, ਸਵਾਸ ਸਵਾਸ ਰਿਜਕ ਦੇ ਰਿਹਾ ਹੈ। ਮਹਾਰਾਜ ਜੀ ਨੇ ਕਿਹਾ, ਉਡੇ ਇਹ ਜੀਵਨ ਵਿੱਚ ਉਡੇ ਊਡ ਆਵੈ ਸਹਿ ਕੁਸਾ, ਅਤੇ ਸਪਾਛੈ ਬਚਰੇ ਸ਼ਰਿਆ, ਤਿੰਨ ਕਵਨ ਖਿਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਉਹ ਰਿਜਕ ਦੇ ਰਿਹਾ ਹੈ। ਗੂੜਾ ਜਾ ਕਾ ਨਾਮ, ਉਹਦਾ ਨਾਮ ਬਹੁਤ ਗੂੜਾ ਹੈ, ਡੂੰਘਾ ਹੈ, ਸਮਰੱਥਾ ਵਾਲਾ ਹੈ। ਜਿਸ ਗੁਰਸਾ ਮਹਾਰਾਜ ਕਹਿੰਦੇ, ਜਿਸ ਗੁਰਸਾਚਾ ਭੇਟੀਏ ਭਾਈ, ਪੂਰਾ ਤਿਸ ਕਰਮਾਉ। ਸ੍ਰੇਸ਼ਟ ਕਰਮ ਇਹੀ ਹੈ ਜਿਹਨੂੰ ਪੂਰਾ ਗੁਰੂ ਯਾਦ ਆਉਣਾ ਸ਼ੁਰੂ ਹੋ ਗਿਆ, ਭੇਟਣਾ ਸ਼ੁਰੂ ਹੋ ਗਿਆ, ਜਿਹਦੀ ਸੁਰਤ ਵਿੱਚ ਗੁਰੂ ਦੀ ਵਿਚਾਰਧਾਰਾ ਕੰਮ ਕਰਨੀ ਸ਼ੁਰੂ ਕਰ ਗਈ। ਮਹਾਰਾਜ ਕਹਿੰਦੇ, ਤਿਸ ਬਿਨ ਘੜੀ ਨਾ ਜੀਵਿਆ ਭਾਈ, ਸਰਬ ਕਲਾ ਭਰਪੂਰ, ਉਹਦੇ ਤੋਂ ਬਗੈਰ ਹੁਣ ਇੱਕ ਘੜੀ ਵੀ ਨਹੀਂ ਜੀਵਿਆ ਜਾਂਦਾ, ਆਖਾਂ ਜੀਵਾਂ ਵਿਸਰੈ ਮਰ ਜਾਓ। ਕੀ ਕਰਾਂ ਜੇ ਆਖਦਾ ਹਾਂ ਅਤੇ ਜਿਉਂਦਾ ਹਾਂ, ਜਦੋਂ ਵਿਸਰ ਜਾਂਦਾ ਤਾਂ ਇੱਦਾਂ ਲੱਗਦਾ ਵੀ ਮੌਤ ਆ ਗਈ, ਅੰਤਿਮ ਸਮਾਂ ਪ੍ਰਤੀਤ ਹੋਣ ਲੱਗ ਪਿਆ ਹੈ। ਇਸ ਕਰਕੇ ਤਿਸ ਬਿਨ ਘੜੀ ਨਾ ਜੀਵੀਐ ਭਾਈ, ਸਰਬ ਕਲਾ ਭਰਪੂਰ, ਉਹ ਸਾਰੀਆਂ ਕਲਾਵਾਂ ਦੇ ਵਿੱਚ ਭਰਪੂਰ ਬੈਠਾ ਹੈ। ਕਿਉਂ? ਸਾਸ ਗਿਰਾਸ, ਸਾਸ ਦਾ ਅਰਥ ਹੈ ਸਵਾਸ ਲੈਣੇ, ਗਿਰਾਸ ਦਾ ਅਰਥ ਕੁਛ ਛਕਣਾ, ਸਾਹ ਲੈਂਦਿਆਂ ਕੁਝ ਛਕਦਿਆਂ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ, ਇਸ ਜੀਵਨ ਵਿੱਚ ਸਾਸ ਗਿਰਾਸ ਨਾ ਵਿਸਰੈ ਭਾਈ, ਵੇਖੋ ਸਦਾ ਹਜ਼ੂਰ, ਮੈਂ ਸਦਾ ਉਹਨੂੰ ਹਜ਼ੂਰ ਵੇਖਾਂ, ਨੇੜੇ ਵੇਖਾਂ। ਸਤਿਗੁਰੂ ਨੇ ਪ੍ਰਮਾਣ ਦਿੱਤਾ ਹੈ ਕੋਈ ਵੀ ਜਿਹਨਾਂ ਨੂੰ ਸਾਸ ਗਿਰਾਸ ਨਹੀਂ ਵਿਸਰਦਾ ਹੋਵੇ, ਕੋਈ ਹੈ ਐਸਾ? ਮਹਾਰਾਜ ਨੇ ਕਿਹਾ, ਹਾਂ ਬਿਲਕੁਲ ਹੈ। ਕਿਹੜਾ ਮਹਾਰਾਜ? ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਬੜਾ ਸੋਹਣਾ ਨਿਰਣਾ ਕੀਤਾ, ਕਹਿੰਦੇ ਜਿੰਨਾ ਸਾਸ ਗਿਰਾਸ ਨਾ ਵਿਸਰੈ, ਕੌਣ ਨੇ ਉਹ? ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਕਿਉਂਕਿ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ, ਵਿਸਰਦਾ ਹੀ ਨਹੀਂ। ਸਾਸ ਗਿਰਾਸ ਨਾ ਵਿਸਰੈ ਭਾਈ, ਪੇਖੋ ਸਦਾ ਹਜ਼ੂਰ। ਸਾਧੂ ਸੰਗ ਮਿਲਾਇਆ ਭਾਈ, ਸਰਬ ਰਹਿਆ ਭਰਪੂਰ। ਮਹਾਰਾਜ ਜੀ ਕਹਿਣਗੇ, ਗੁਰੂ ਰੂਪ ਸਾਧੂ ਦੀ ਸੰਗਤ ਦੇ ਵਿੱਚ ਕਰਤੇ ਪੁਰਖ ਦਾ ਮਿਲਾਪ ਹੋ ਗਿਆ, ਹੁਣ ਸਰਬ ਰਹਿਆ ਭਰਪੂਰ, ਸਾਰੇ ਪਾਸੇ ਹੀ ਨਜ਼ਰ ਆਉਣ ਲੱਗ ਪਿਆ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਿੰਨਾ ਪ੍ਰੀਤ ਨਾ ਲੱਗੀ ਹੈ ਭਾਈ, ਹੁਣ ਮਹਾਰਾਜ ਕਹਿਣ ਲੱਗੇ, ਜਿਨ੍ਹਾਂ ਦੀ ਪ੍ਰੀਤ ਨਹੀਂ ਲੱਗੀ, ਜਿਹੜੇ ਜੁੜੇ ਨਹੀਂ ਹਨ। ਸਤਿਗੁਰੂ ਕਹਿਣ ਲੱਗੇ, ਜਿੰਨਾ ਪ੍ਰੀਤ ਨਾ ਲੱਗੀ ਹੈ ਭਾਈ, ਸੇ ਨਿਤ ਨਿਤ ਮਰਦੇ ਝੂਰ। ਮਹਾਰਾਜ ਕਹਿਣ ਲੱਗੇ, ਦਿਨ ਰਾਤ ਉਹ ਝੂਰ ਕੇ ਹੀ, ਕਿਉਂਕਿ ਪੂਰੀ ਨਹੀਂ ਨਾ ਪੈ ਰਹੀ। ਮਹਾਰਾਜ ਨੇ ਕਿਹਾ, ਬਿਨ ਨਾਵੇ ਸਭ ਭਰਮ ਦੇ, ਨਿਤ ਜਗ ਤੋਟਾ ਸੰਸਾਰ, ਉਹ ਤੋਟ ਵੱਜਦੀ ਹੈ, ਝੂਰਦੇ ਹਨ। ਅਤੇ ਜੇ ਥੋੜ੍ਹੀ ਜਿਹੀ ਸਤਿਗੁਰੂ ਸਾਹਿਬ ਜੀ ਮੱਤ ਦੇ ਦੇਣ, ਅਤੇ ਫਿਰ ਅੰਚਲ ਲਾਏ ਤਰਾਇਆ ਭਾਈ, ਕਿਸੇ ਵੇਲੇ ਗੁਰੂ ਬਾਂਹ ਫੜ ਕੇ ਆਪਣੇ ਪੱਲੇ ਲਾ ਕੇ ਵੀ ਪਾਰ ਉਤਾਰਾ ਕਰ ਦਿੰਦੇ। ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਸਿੱਖਾਂ ਨੇ ਸਵਾਲ ਪੁੱਛਿਆ, ਮਹਾਰਾਜ ਵੀ ਤੁਸੀਂ ਇੱਕ ਸ਼ਬਦ ਵਰਤਿਆ ਹੈ ਵੀ ਜਿੱਥੇ ਤੁਸੀਂ ਇਹ ਕਿਹਾ ਹੈ ਕਿ ਮੇਰੀਆਂ ਅੱਖਾਂ ਨਹੀਂ ਹਨ, ਅਤੇ ਮੈਂ ਕਿਵੇਂ ਇਹ ਪਛਾਣ ਕਰ ਸਕਾਂ ਵੀ ਕਿਹੜੀ ਚੀਜ਼ ਮਾੜੀ ਹੈ ਕਿਹੜੀ ਚੰਗੀ ਹੈ, ਅਤੇ ਮੈਂ ਕਿਵੇਂ ਤੁਰਾਂ? ਅਤੇ ਤੁਸੀਂ ਮਹਾਰਾਜ ਅਗਲੀ ਪੰਕਤੀ ਵਿੱਚ ਇਹ ਕਹਿ ਦਿੱਤਾ ਵੀ ਮੈਨੂੰ ਪੱਲਾ ਫੜਾ ਦਿਓ ਆਪਣਾ, ਮਹਾਰਾਜ ਅੱਖਾਂ ਕਿਉਂ ਨਹੀਂ ਮੰਗੀਆਂ? ਸਤਿਗੁਰੂ ਕਹਿਣ ਲੱਗੇ, ਇਹ ਅੱਖਾਂ ਮੰਗ ਲੈਂਦੇ, ਹੋ ਸਕਦਾ ਸੀ ਇਹ ਅੱਖਾਂ ਚਮਕਦੇ ਹੋਏ ਸੰਸਾਰ ਨੂੰ ਵੇਖ ਕੇ ਕਿਸੇ ਹੋਰ ਪਾਸੇ ਡੁੱਲ ਜਾਣ, ਇਸ ਕਰਕੇ ਪੱਲੇ ਦੀ ਦਾਤ ਮੰਗੀ, ਭਾਂ ਹੋਈਏ ਭਾਵੇਂ ਅੰਨੇ, ਪਰ ਜਦੋਂ ਪੱਲਾ ਫੜਾਉਣ ਵਾਲਾ ਜਾਗਦਾ ਹੋਵੇ ਫਿਰ ਕਿਤੇ ਬੰਦਾ ਖੂਹ ਵਿੱਚ ਡਿੱਗਦਾ ਨਹੀਂ। ਮਹਾਰਾਜ ਨੇ ਕਿਹਾ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ
ਆਪਣ ਪਾਲੀ, ਪੱਲੇ ਲਾ ਲਏ। ਅੰਚਲ ਲਾਏ ਤਰਾਇਆ ਭਾਈ, ਗੁਰੂ ਨੇ ਪੱਲੇ ਲਾ ਕੇ ਆਪਣਾ ਅੰਚਲ ਫੜਾ ਕੇ ਤਰਾ ਲਿਆ। ਭੌਜਲ ਬਿਖ ਸੰਸਾਰ, ਭੌਜਲ ਦੁੱਖ ਸੰਸਾਰ, ਜਿਹੜਾ ਭਵਜਲ ਨਾ ਤਰਿਆ ਜਾਣ ਵਾਲਾ ਇਹ ਸੰਸਾਰ ਹੈ, ਮਹਾਰਾਜ ਕਹਿੰਦੇ ਉਸ ਕਰਤੇ ਪੁਰਖ ਨੇ ਤਰਾ ਦਿੱਤਾ। ਫਿਰ ਕਰ ਕਿਰਪਾ, ਨਜ਼ਰ ਨਿਹਾਲਿਆ ਭਾਈ, ਉਹਨੇ ਕਿਰਪਾ ਕੀਤੀ, ਮੈਨੂੰ ਨਦਰੋ ਨਜ਼ਰ ਨਿਹਾਲ ਕਰ ਦਿੱਤਾ। ਨਿਹਾਲਿਆ ਦਾ ਅਰਥ ਵੇਖਣਾ ਵੀ ਹੁੰਦਾ ਵੈਸੇ, ਕਹਿੰਦੇ ਨੇ ਉਹਨੇ ਆਪਣੀ ਨਦਰੋ ਰਹਿਮਤ ਕਿਰਪਾ ਨਾਲ ਮੈਨੂੰ ਵੇਖਿਆ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਆ, ਉਹਨੇ ਕਿਰਪਾ ਦੇ ਨਾਲ ਭਰੇ ਹੋਏ ਨੇਤਰਾਂ ਦੇ ਨਾਲ ਮੇਰੇ ਵੱਲ ਵੇਖਿਆ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਫਿਰ, ਕਰ ਕਿਰਪਾ ਨਦਰ ਨਿਹਾਲਿਆ ਭਾਈ, ਕੀ ਤੋਨ ਅੰਗ ਅਪਾਰ, ਮੈਨੂੰ ਆਪਣੇ ਅੰਗ ਲਾ ਲਿਆ। ਜਿਵੇਂ ਆਪਣੇ ਵਿੱਚ, ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਲਹਿਣੇ ਤੋਂ ਅੰਗਦ ਆਪਣਾ ਅੰਗ ਬਣਾ ਲਿਆ ਨਾ, ਨਿੱਜ ਬਣਾ ਲਿਆ, ਬਸ ਆਹੀ ਹੈ ਕਿ ਤੋਨ ਅੰਗ ਅਪਾਰ, ਆਪਣੇ ਅੰਗ ਵਿੱਚ ਹੀ ਸਮਾ ਲਿਆ, ਆਪਣੇ ਨਿੱਜ ਵਿੱਚ ਸਮਾਈ ਕਰ ਦਿੱਤੀ। ਅੱਗੇ ਫਿਰ ਸਤਿਗੁਰੂ ਆਖਰੀ ਪੰਕਤੀ ਵਿੱਚ ਬਖਸ਼ਿਸ਼ ਕਰਦੇ, ਨਾਨਕ ਤਿਸ ਸਰਨਾਗਤੀ ਭਾਈ ਜੇ ਕਿਲ ਬਿਕ ਕੱਟ ਨਹਾਰ, ਮਹਾਰਾਜ ਮੈਂ ਉਸ ਦੀ ਸ਼ਰਨ ਵਿੱਚ ਹਾਂ ਜਿਹਦੇ ਕੋਲ ਸਮਰੱਥਾ ਹੈ ਕਿਲ ਬਿਖ, ਪਾਪ ਜਿਹੜੇ ਨੇ ਬਿਖਿਆ ਦੇ ਵਿੱਚ ਆਣ ਕੇ ਕੀਤੇ ਗਏ ਪਾਪ ਨਾਸ਼ ਕਰ ਦੇਣ ਵਾਲਾ ਹੈ, ਵਾਸ਼ਨਾ ਵਿੱਚ ਆਣ ਕੇ ਕੀਤੇ ਗਏ ਕੁਕਰਮਾਂ ਨੂੰ ਕੱਟ ਦੇਣ ਵਾਲਾ ਹੈ। ਨਾਨਕ ਅਤੇ ਸਰਨਾਗਤੀ ਭਾਈ ਦੇ ਕਿਲ ਬਿਖ ਕੱਟ ਨਹਾਰ, ਉਹ ਕਰਮ ਜਿਹੜੇ ਬਿਖਿਆ ਵਿੱਚ ਵਾਸ਼ਨਾ ਵਿੱਚ ਅਸੀਂ ਉਹ ਕਰਮ ਕੀਤੇ ਜੋ ਕੱਟਣ ਦੀ ਸਮਰੱਥਾ ਰੱਖਦਾ ਹੈ, ਅਤੇ ਸਤਿਗੁਰੂ ਸਾਹਿਬ ਮਹਾਰਾਜ ਮੈਂ ਉਹਦੀ ਸ਼ਰਨ ਵਿੱਚ ਹਾਂ। ਔਰ ਅਸੀਂ ਵਾਕਈ ਉਸ ਸਤਿਗੁਰੂ ਦੀ ਸ਼ਰਨ ਵਿੱਚ ਹਾਂ ਜਿਹਦੇ ਕੋਲ ਸਮਰੱਥਾ ਹੈ, ਜਿਹਦੀ ਸ਼ਰਨ ਵਿੱਚ ਬੜੀ ਕਿਰਪਾ ਹੈ। ਸਲਾਹਉਦੀਨ ਕਾਜ਼ੀ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਕਈ ਦਿਨ ਰਹਿ ਕੇ ਵਿਸ਼ਲੇਸ਼ਣ ਕੀਤਾ ਵੀ ਬੜੇ ਲੋਕ ਆ ਰਹੇ ਮਹਾਰਾਜ ਜੀ ਦੇ ਕੋਲੋਂ ਦਾਤਾਂ ਮੰਗ ਰਹੇ, ਸਤਿਗੁਰੂ ਦਾਤਾਂ ਦੇ ਕੇ ਤੋਰੀ ਜਾਂਦੇ। ਚੌਥੇ ਦਿਨ ਸਵਾਲ ਲੈ ਕੇ ਹਾਜ਼ਰ ਹੋ ਗਿਆ ਵੀ ਇਹ ਤਾਂ ਕੰਮ ਹੀ ਬੜਾ ਸੌਖਾ, ਮਹਾਰਾਜ ਨੂੰ ਲਾਜਵਾਬ ਕਰ ਦਿਆਂਗੇ, ਜਵਾਬ ਨਹੀਂ ਆਏਗਾ, ਨਿਰਉੱਤਰ ਹੋ ਜਾਣਗੇ। ਸਤਿਗੁਰੂ ਜੀ ਦੇ ਸਾਹਮਣੇ ਬੈਠਾ ਹੱਥ ਜੋੜ ਕੇ ਕਹਿੰਦਾ, ਮਹਾਰਾਜ ਤੁਸੀਂ ਇੱਥੇ ਮੈਂ ਦੇਖ ਰਿਹਾ ਬੜੇ ਲੋਕ ਤੁਹਾਡੀ ਸ਼ਰਨ ਵਿੱਚ ਆਉਂਦੇ ਆ, ਤੁਸੀਂ ਉਹਨਾਂ ਨੂੰ ਦਾਤਾਂ ਦੇ ਰਹੇ ਹੋ। ਸਤਿਗੁਰੂ ਇਹ ਤਾਂ ਕੰਮ ਅਕਾਲ ਪੁਰਖ ਦਾ ਨਹੀਂ ਹੈ, ਦਾਤਾਂ ਤਾਂ ਅਕਾਲ ਪੁਰਖ ਦਿੰਦਾ ਹੁੰਦਾ, ਅਤੇ ਜੇ ਇਹ ਦਾਤਾਂ ਤੁਸੀਂ ਦੇ ਰਹੇ ਹੋ ਤਾਂ ਫਿਰ ਕਰਤੇ ਪੁਰਖ ਦੀ ਸ਼ਰੀਕੀ ਨਹੀਂ ਹੈ। ਅਤੇ ਜੇ ਅਗਲਾ ਨਾਲ ਹੀ ਸਵਾਲ, ਜੇ ਤੁਸੀਂ ਇਹ ਦਾਤਾਂ ਨਹੀਂ ਦਿੰਦੇ ਫਿਰ ਸਿੱਖਾਂ ਦਾ ਤੁਹਾਡੇ ਅੱਗੇ ਮੱਥਾ ਟੇਕਣ ਦਾ ਕੀ ਫਾਇਦਾ, ਝੁਕਣ ਦਾ ਕੀ ਫਾਇਦਾ, ਦੋਵੇਂ ਪਾਸਿਓਂ ਘੁਮਾ ਲਿਆ ਵੀ ਜੇ ਦਾਤਾਂ ਦੇ ਰਹੇ ਹੋ ਫਿਰ ਕਰਤੇ ਪੁਰਖ ਦੀ ਸ਼ਰੀਕੀ, ਅਤੇ ਜੇ ਤੁਸੀਂ ਦਾਤ ਨਹੀਂ ਦੇ ਰਹੇ ਫਿਰ ਆਉਣ ਦਾ ਕੀ ਫਾਇਦਾ। ਸਤਿਗੁਰੂ ਹੱਸ ਪਏ। ਮਹਾਰਾਜ ਨੇ ਦੀਵਾਨ ਆਨੰਦ ਚੰਦ ਜੀ ਨੂੰ ਆਵਾਜ਼ ਦਿੱਤੀ, ਮਹਾਰਾਜ ਜੀ ਕਹਿੰਦੇ ਦੀਵਾਨ ਜੀ ਤੋਸ਼ੇਖਾਨੇ 'ਚੋਂ ਮੋਹਰ ਲੈ ਕੇ ਆਓ। ਸਤ ਬਚਨ ਮਹਾਰਾਜ ਮੋਹਰ ਲਿਆਂਦੀ, ਸਲਾਹਉਦੀਨ ਕਾਜ਼ੀ ਦੇ ਸਾਹਮਣੇ ਮੋਹਰ ਕਰ ਦਿੱਤੀ। ਮਹਾਰਾਜ ਜੀ ਕਹਿੰਦੇ ਅੱਖਰ ਪੜ੍ਹੋ, ਕਹਿੰਦੇ ਜੀ ਅੱਖਰ ਪੁੱਠੇ ਲਿਖਿਆ ਪੜ੍ਹੇ ਨਹੀਂ ਜਾਂਦੇ। ਮਹਾਰਾਜ ਕਹਿੰਦੇ ਗੌਰ ਕਰੋ, ਮਿਹਨਤ ਕਰੋ। ਉਹਨੇ ਫਿਰ ਵੇਖਿਆ ਅੱਖਰ ਕੋਈ ਵੀ ਨਹੀਂ ਪੜ੍ਹਿਆ ਜਾ ਰਿਹਾ, ਪਤਾ ਨਹੀਂ ਲੱਗ ਰਿਹਾ। ਸਤਿਗੁਰੂ ਨੇ ਇੱਕ ਸਾਫ ਕਾਗਜ਼ ਮੰਗਵਾਇਆ, ਉਸ ਮੋਹਰ ਨੂੰ ਉਹਦੇ 'ਤੇ ਲਾ ਦਿੱਤਾ। ਮਹਾਰਾਜ ਕਹਿੰਦੇ ਹੁਣ ਪੜ੍ਹੋ। ਬੜੇ ਸੌਖੇ ਢੰਗ ਨਾਲ ਮੋਹਰ 'ਤੇ ਲੱਗੇ ਹੋਏ ਅੱਖਰ ਜਿਹੜੇ ਸੀ ਹੁਣ ਕਾਗਜ਼ 'ਤੇ ਪ੍ਰਕਾਸ਼ਮਾਨ ਹੋ ਗਏ, ਸਿੱਧੇ ਹੋ ਗਏ ਅਤੇ ਪੜ੍ਹੇ ਗਏ। ਸਤਿਗੁਰੂ ਕਹਿੰਦੇ ਕੁਝ ਸਮਝ ਲੱਗੀ ਕਾਜ਼ੀ ਸਾਹਿਬ ਕਿ ਨਹੀਂ? ਕਹਿੰਦੇ ਨਹੀਂ ਮਹਾਰਾਜ। ਕਹਿੰਦੇ ਦਾਤਾ ਵੀ ਅਕਾਲ ਪੁਰਖ ਹੈ, ਦਾਤਾਂ ਵੀ ਉਸੇ ਦੀਆਂ ਨੇ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਸ਼ਰਨ ਦੀ ਇਹ ਸਮਰੱਥਾ ਹੈ ਕਿ ਇੱਥੇ ਜਿਵੇਂ ਕਾਗਜ਼ 'ਤੇ ਲੱਗੀ ਹੋਈ ਮੋਹਰ ਦੇ ਅੱਖਰ ਸਿੱਧੇ ਹੋ ਗਏ, ਜਿਹਦਾ ਮੱਥਾ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਟੇਕਿਆ ਗਿਆ ਉਹਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ, ਉਹਦੇ ਲੇਖ ਪੁੱਠੇ ਵੀ ਸਿੱਧੇ ਹੋ ਜਾਂਦੇ, ਮਾੜੇ ਕਰਮ ਵੀ ਜਿਹੜੇ ਨੇ ਉਹ ਸਾਤਵਿਕ ਹੋ ਜਾਂਦੇ, ਅਤੇ ਵਾਕਈ ਸਾਤਵਿਕ ਹੁੰਦੇ ਨਜ਼ਰ ਆਏ ਸਨ। ਰਾਤ ਵੀ ਆਪ ਜੀ ਦੇ ਸਨਮੁਖ ਬੇਨਤੀ ਕੀਤੀ ਸੀ
ਕਿੱਥੇ ਪੁੱਠੇ ਕਰਮ ਕਰਨ ਵਾਲਾ ਸੱਜਣ ਠੱਗ ਧਰਮਸ਼ਾਲਾ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਦਿੱਤਾ ਹੋਇਆ ਉਪਦੇਸ਼ ਦ੍ਰਿੜ ਕਰਵਾਉਣ ਲੱਗ ਪਿਆ। ਬੰਦੇ ਖਾਣ ਵਾਲਾ ਇਨਸਾਨ ਜਿਹਨੂੰ ਲੋਕ ਕੌਡਾ ਰਾਕਸ਼ਸ਼ ਕਹਿੰਦੇ ਸੀ, ਔਰ ਉਹ ਧਰਮਸ਼ਾਲਾ ਨੂੰ ਬਣਾ ਕੇ ਲੋਕਾਂ ਨੂੰ ਉਪਦੇਸ਼ ਦੇਣ ਲੱਗ ਪਿਆ, ਇੱਥੋਂ ਤੱਕ ਕਿ ਭੂਮੀਆਂ ਚੋਰ ਜਿਹਦਾ ਕਰਮ ਹੀ ਧਾੜਵੀ ਹੋ ਕੇ ਕਈਆਂ ਦਾ ਕਤਲੇਆਮ ਕਰਕੇ ਖੋਹ ਲੈਣਾ, ਲੁੱਟ ਲੈਣਾ ਸੀ, ਉਹ ਲੋਕਾਂ ਨੂੰ ਖਿਲਾਰ ਖਿਲਾਰ ਕੇ ਕਹਿੰਦਾ ਵੀ ਆਹ ਉਪਦੇਸ਼ ਕਮਾਓ। ਇਹ ਸਤਿਗੁਰੂ ਸਾਹਿਬ ਜੀ ਦੇ ਦਰ ਦੀ ਖੇਡ ਹੈ। ਜਿੰਨੇ ਆਪਾਂ ਬੈਠੇ ਹਾਂ ਸਤਿਗੁਰੂ ਸਾਹਿਬ ਕਿਰਪਾ ਦੇ ਘਰ ਦੇ ਵਿੱਚ ਆਉਣ ਗੁਰਮੁਖੋ, ਸਾਡੀ ਝੋਲੀ ਵਿੱਚ ਉਹ ਆਤਮਿਕ ਆਨੰਦ ਦੀ ਦਾਤ ਜਿਹੜੀ ਅੱਜ ਸਤਿਗੁਰੂ ਨੇ ਹੁਕਮਨਾਮਾ ਸਾਹਿਬ ਵਿੱਚ ਬਖਸ਼ਿਸ਼ ਕੀਤੀ, ਸਤਿਗੁਰੂ ਕਿਰਪਾ ਕਰਨ ਉਹ ਦਾਤ ਸਦੀਵੀ ਸਾਡੇ ਨਿੱਜ ਵਿੱਚ ਸਾਡੇ ਅੰਦਰ ਵਿੱਚ ਟਿਕੇ, ਅਤੇ ਸਤਿਗੁਰੂ ਸਾਹਿਬ ਜੀ ਦੀ ਬਰਕਤ ਅਤੇ ਬਖਸ਼ਿਸ਼ ਦੇ ਪਾਤਰ ਆਪਾਂ ਬਣ ਸਕੀਏ। ਇੰਨੀ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਤਿਗੁਰੂ ਜੀ ਆਪ ਕਿਰਪਾਲਤਾ ਕਰਨ, ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮਾਤਾ ਏ ਗੁਰੂ ਵਾਲੇ ਬਣੀਏ। ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਦੇ ਸਨਮੁੱਖ ਹੁਣ ਭਾਈ ਜਸਵਿੰਦਰ ਸਿੰਘ ਜੀ, ਤਿਨ੍ਹਾਂ ਦਾ ਹਜ਼ੂਰੀ ਰਾਗੀ ਜੱਥਾ ਗੁਰਬਾਣੀ ਕੀਰਤਨ ਦੇ ਰਾਹੀਂ ਹਾਜ਼ਰੀ ਭਰਨਗੇ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਔਰ ਸਾਡੇ ਵਿਚਕਾਰ ਬਹੁਤ ਹੀ ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ ਬੜੈਚ, ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ, ਉਹ ਵੀ ਪਹੁੰਚੇ ਹਨ। ਉਹ ਵੀ ਸ਼ਾਮ ਦੇ ਦੀਵਾਨਾਂ ਦੇ ਵਿੱਚ ਰਾਤ ਵੇਲੇ ਹਾਜ਼ਰੀਆਂ ਭਰਨਗੇ। ਭਾਈ ਸਾਹਿਬ ਦੇ ਜੱਥੇ ਤੋਂ ਬਾਅਦ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ, ਉਹ ਆਪ ਜੀ ਦੇ ਸਨਮੁੱਖ ਗੁਰਬਾਣੀ ਕੀਰਤਨ ਦੇ ਰਾਹੀਂ ਹਾਜ਼ਰੀਆਂ ਭਰਨਗੇ। ਇੰਨੀਆਂ ਬੇਨਤੀਆਂ ਪ੍ਰਵਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੁੱਤਰ ਹਜ਼ੂਰੀ ਵਿੱਚ ਜੁੜੇ ਬੈਠੇ ਗੁਰੂ ਸਾਧ ਸੰਗਤ ਜੀ, ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਵਿੱਚ ਜੀ ਆਪ ਜੀ ਬੜੇ ਪਿਆਰ ਦੇ ਨਾਲ ਬੈਠ ਕੇ ਸਤਿਗੁਰਾਂ ਪਾਉਣੇ ਪਾਵਨ ਬਾਣੀ ਸਾਨੂੰ ਕਰ ਰਹੇ ਸੀ। ਸੋ ਦਿੱਤੇ ਗਏ ਸਮੇਂ ਦੀ ਸਮਾਪਤੀ ਹੈ ਜੀ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਜਾਣੇ ਜਾਣੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਕੀ ਸੰਗਤ ਬਖਸ਼ਣ ਹਾਰ ਹੈ, ਸੋ ਇਤਨੀ ਸੇਵਾ ਪ੍ਰਵਾਨ ਕਰਨੇ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ, ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਗੰਗਾਨਗਰ ਵਾਲੇ, ਜੋ ਕਿ ਪਿਛਲੇ ਦੋ ਦਿਨਾਂ ਤੋਂ ਗੁਰੂ ਘਰ ਵਿਖੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਨੇ। ਆਪ ਜੀ ਨੂੰ ਅੱਜ ਦੁਪਹਿਰ ਦੇ ਦੀਵਾਨ ਦੇ ਵਿੱਚ ਭਾਈ ਸਾਹਿਬ ਜੀ ਦੇ ਸਮੁੱਚੇ ਜਥੇ ਦੀ ਵਿਦਾਇਗੀ ਹੈ ਇਸ ਸਟੇਜ ਤੋਂ। ਸੋ ਮੈਂ ਆਸਟ੍ਰੇਲੀਅਨ ਸਿੱਖਿਆ ਸ਼ਿਸ਼ਨ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਆਪ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣ ਵਾਸਤੇ ਭਾਈ ਸਾਹਿਬ ਜੀ ਪਹੁੰਚੇ ਨੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸੋ ਬੇਨਤੀ ਕਰਦੇ ਭਾਈ ਸਾਹਿਬ ਜੀ ਜਥੇ ਨੂੰ ਇੱਕ ਘੰਟੇ ਵਾਸਤੇ ਆਪ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। ਸੋ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸਮੁੱਚੇ ਜਥੇ ਪਾਸੋਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣ। ਸੋ ਅੱਜ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰਾਂ ਵੱਲੋਂ ਬਾਬਾ ਫਰੀਦ ਸਾਹਿਬ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਸਮੁੱਚੇ ਸੇਵਕ ਪਰਿਵਾਰਾਂ ਵੱਲੋਂ ਸੰਗਤ ਵੱਲੋਂ ਰਲ ਮਿਲ ਕੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸੇਵਾਵਾਂ ਦਾ ਪ੍ਰਵਾਨ ਕਰਨ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਜੁੜ ਬੈਠੇ ਸਤਸੰਗੀ ਜਨੋ, ਇੱਥੇ ਦੱਸ ਰਿਹਾ ਵੱਲੋਂ ਕੀਰਤਨ ਦੀ ਸਮਾਪਤੀ ਹੈ। ਅੱਜ ਦਾ ਵਿਸ਼ਾ ਕੁਦਰਤੀ ਪਰਮਾਤਮਾ ਵੱਲੋਂ ਅੱਜ ਦਰਸ਼ਨ ਦੀ ਗੱਲ ਹੋਵੇ। ਦਰਸ਼ਨ ਦੀ ਤਾਂਗ ਕਿਸੇ ਕਿਸੇ ਦੇ ਵਿੱਚ ਹੁੰਦੀ ਹੈ। ਜਿਹੜੇ ਅਭਿਆਸੀ ਲੋਕ ਹੁੰਦੇ ਹਨ, ਜਿਹੜੇ ਨਾਮ ਰਸੀਏ ਹੁੰਦੇ ਹਨ, ਉਹਨਾਂ ਦੇ ਅੰਦਰ ਦਰਸ਼ਨ ਦੀ ਪਿਆਸ ਵੀ ਪੈਦਾ ਹੋ ਜਾਂਦੀ ਹੈ, ਪਰ ਕੋਈ ਕੋਈ ਵਿਰਲਾ ਹੁੰਦਾ ਹੈ। ਸਤਿਗੁਰ ਬਖਸ਼ਿਸ਼ ਕਰਨ, ਉਹ ਸਾਡੇ ਅੰਦਰ ਵੀ ਦਰਸ਼ਨ ਦੀ ਇੱਕ ਪਿਆਸ ਬਣ ਸਕੇ। ਅੱਛਾ, ਮੈਨੂੰ ਹੁਕਮ ਹੋਇਆ ਹੈ ਕਿ ਇੱਕ ਸ਼ਬਦ ਹੋਰ ਗਾਇਨ ਕੀਤਾ ਜਾਏ। ਅੱਲਾਹ ਪਾਕ ਨੂੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਪੜ੍ਹ ਕੇ ਸਮਾਪਤੀ ਕਰਾਂਗੇ ਜੀ।

ਅੱਲਾ ਪਾਕ ਪਾਕ ਹੈ। ਉਸ ਪਰਮਾਤਮਾ ਦਾ ਅਕਾਲ ਪੁਰਖ ਦਾ ਨਾਮ ਬਹੁਤ ਪਵਿੱਤਰ ਹੈ, ਪਾਕ ਪਾਕ, ਉਹ ਸਭ ਤੋਂ ਪਵਿੱਤਰ ਹੈ। ਕਬੀਰ ਸਾਹਿਬ ਆਖਦੇ ਹਨ, ਉਸ ਤੋਂ ਪਵਿੱਤਰ ਇਸ ਸੰਸਾਰ ਦੇ ਵਿੱਚ ਕੋਈ ਸ਼ੈ ਹੈ ਹੀ ਨਹੀਂ। ਕਹਿੰਦੇ ਮੈਨੂੰ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਦਾ ਨਾਮ ਹੀ ਸਭ ਤੋਂ ਪਵਿੱਤਰ ਹੈ। ਉਹਨੂੰ ਚਾਹੇ ਅੱਲਾ ਕਹਿ ਲਓ, ਰਾਮ ਕਹਿ ਲਓ, ਵਾਹਿਗੁਰੂ ਕਹਿ ਲਓ, ਰਹੀਮ ਕਹਿ ਲਓ, ਸਾਰੇ ਹੀ ਨਾਮ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਉਚਾਰਨ ਕੀਤੇ ਹੋਏ ਹਨ। ਕਬੀਰ ਸਾਹਿਬ ਆਖਦੇ ਹਨ, ਸ਼ੱਕ ਕਰੂੰ ਜੇ ਦੂਸਰ ਹੋਏ, ਮੈਂ ਤਾਂ ਸ਼ੱਕ ਕਰਾਂ ਕਿ ਉਹਦੇ ਵਰਗਾ ਕੋਈ ਦੂਜਾ ਹੋਵੇ, ਹੈ ਹੀ ਨਹੀਂ। ਸਭ ਤੋਂ ਪਵਿੱਤਰ ਉਸ ਪਰਮਾਤਮਾ ਦਾ ਨਾਮ ਹੈ, ਅੱਲਾ ਪਾਕ ਪਾਕ ਹੈ। ਆਪ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ, ਜੋ ਇਤਨਾ ਪਿਆਰ, ਇਤਨੀਆਂ ਅਸੀਸਾਂ ਬਖਸ਼ਿਸ਼ ਕੀਤੀਆਂ। ਅਸੀਂ ਸਦਾ ਇਹ ਅਸੀਸਾਂ ਨੂੰ ਯਾਦ ਰੱਖਾਂਗੇ। ਸਾਡੀਆਂ ਤਿੰਨ ਹਾਜ਼ਰੀਆਂ ਇਸ ਗੁਰੂ ਘਰ ਦੇ ਵਿੱਚ ਸੀ। ਆਪ ਸੰਗਤਾਂ ਨੇ ਹੋਮ ਹਮਾ ਕੇ ਦਰਸ਼ਨ ਦਿੱਤੇ, ਪਿਆਰ ਨਾਲ ਬੈਠ ਕੇ ਕੀਰਤਨ ਸੁਣਿਆ, ਨਾਲ ਨਾਲ ਗਾਇਨ ਕੀਤਾ। ਆਪ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ, ਸਮੁੱਚੇ ਪ੍ਰਬੰਧਕ ਅਦਾਰੇ ਦਾ, ਸਾਰਿਆਂ ਦਾ ਹੀ, ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਇੱਥੋਂ ਦੇ ਗੁਰੂ ਘਰ ਦੇ ਕੀਰਤਨੀਆਂ ਦਾ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਅੱਜ ਸਤਿਕਾਰਯੋਗ ਗੁਰੂ ਪੰਥ ਦੇ ਮਹਾਨ ਕੀਰਤਨੀਏ ਗਿਆਨੀ ਗੁਰਦੇਵ ਸਿੰਘ ਜੀ, ਜੋ ਕਿ ਆਸਟ੍ਰੇਲੀਆ ਸਿਡਨੀ ਦੇ ਵਿੱਚ ਹੀ ਆਪ ਜੀ ਦੇ ਰਹਿਣ ਵਾਲੇ ਹਨ, ਤਿਨ੍ਹਾਂ ਦੇ ਘਰ ਅਸੀਂ ਰਹੇ, ਬਹੁਤ ਅਸੀਸਾਂ, ਬਹੁਤ ਕੁਝ ਸਿੱਖਣ ਨੂੰ ਮਿਲਿਆ ਭਾਈ ਸਾਹਿਬ ਜੀ ਪਾਸੋਂ। ਤਿਨ੍ਹਾਂ ਦਾ, ਸਾਰੇ ਪਰਿਵਾਰ ਦਾ ਹੀ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ। ਸ਼ੁਕਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਬਾਣੀ ਸਦਕਾ ਅਸੀਂ ਸਾਰੇ ਮਿਲ ਜੁਲ ਬੈਠ ਸਤਿਗੁਰਾਂ ਦੀ ਉਸਤਤ ਕੀਤੀ, ਸਿਫਤ ਸਲਾਹ ਕੀਤੀ ਜੀ। ਫਿਰ ਕਦੀ ਸਮਾਂ ਬਣਿਆ ਫਿਰ ਆਵਾਂਗੇ, ਆਪ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਾਂਗੇ ਜੀ। ਇਸ ਵਕਤ ਲਈ ਇਤਨੀ ਹਾਜ਼ਰੀ ਪ੍ਰਵਾਨ ਕਰੋ ਜੀ। ਆਓ ਜੀ, ਅਨੰਦ ਸਾਹਿਬ ਜੀ ਦਾ ਪਾਠ ਕਰੀਏ, ਸਮਾਪਤੀ ਹੈ।

ਸਭ ਮਾਤ ਪਿਤਾ ਹਮ ਬਾਰਿਕ ਤੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਤੁਮਰੀ ਗਤ ਮਿਤ ਤੁਮਹੀ ਬੋਲੋ ਜੀ ਵਾਹਿਗੁਰੂ ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ।

ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇ ਕੈਂਡਿਟ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਹੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਹਾ ਇਤ ਦੇਖ ਤੇਖ ਪਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੈਂਗੇ, ਖੁਆਰ ਹੋਏ ਸਭ ਮਿਲੈਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੀ ਪ੍ਰਾਣਨਾਥ ਗੋਬਿੰਦ ਹੈ। ਕਿਰਪਾ ਨਿਦਾਨ ਜਗਤ ਗੁਰ ਹੇ ਸੰਸਾਰ ਤਾਪ ਹਰਣੈ ਕਰੁਣਾਮੈ ਸਭ ਦੁੱਖ ਹਰ ਹੇ ਸਰਨ ਜੋਗ ਦਇਆਲ ਹੈ ਦੀਨਾ ਨਾਥ ਮਾਇਆ ਕਰੋ ਸਰੀਰ ਸਵਸਥ ਖੀਣ ਸਮੈ ਸਿਮਰੰਥ ਨਾਨਕ

ਪੜੇ ਸੁਨੇ ਕਿਆ ਹੋਏ ਜੋ ਸਹਿਜ ਨ ਮਿਲਿਓ ਸੋਈ ਕਿਆ ਪੜੀਐ ਕਿਆ ਗੁਨੀਐ ਕਿਆ ਵੇਦ ਪੁਰਾਨਾ ਸੁਣੀਐ

ਇੱਕ ਬਸਤ ਅਗੋਚਰ ਲਹੀਐ, ਬਸਤ ਅਗੋਚਰ ਪਾਈ, ਘਟ ਦੀਪਕ ਰਹਿਆ ਸਮਾਈ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੁਪਿਆਰੀ ਸਾਧ ਸੰਗਤ ਜੀਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਹਫ਼ਤਾਵਾਰੀ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਗੰਗਾਨਗਰ ਵਾਲੇ, ਉਹਨਾਂ ਦੇ ਸਮੁੱਚੇ ਜਥੇ ਪਾਸੋਂ ਲਗਾਤਾਰ 3 ਦਿਨ ਤੋਂ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸੋ ਸਾਰੀਆਂ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਆਪ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਹੈ। ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਕਰਦਾ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਸਮੁੱਚੇ ਜਥੇ ਨੂੰ ਉਹ ਸਟੇਜ 'ਤੇ ਪਹੁੰਚਣ ਦੀ ਕਿਰਪਾਲਤਾ ਕਰਨ, ਨਾਲ ਹੀ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ, ਸਾਡੇ ਸਤਿਕਾਰਯੋਗ ਮੈਂਬਰ ਸਾਹਿਬਾਨ, ਉਹਨਾਂ ਨੂੰ ਬੇਨਤੀ ਕਰਾਂ ਕਿ ਸਟੇਜ 'ਤੇ ਪਹੁੰਚਣ ਦੀ ਕਿਰਪਾਲਤਾ ਕਰਨ, ਜੋ ਗੁਰੂ ਘਰ ਵੱਲੋਂ ਬਖਸ਼ਿਸ਼ ਸਰੂਪ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਦੇ ਸਮੁੱਚੇ ਜਥੇ ਨੂੰ ਹੋਣੀ ਹੈ ਜੀ।

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ। ਸਾਰੇ ਜਥੇ ਦੇ ਪਾਸੋਂ ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਦਰਕਾਰ ਦੀਆਂ ਸੇਵਾਵਾਂ ਲੈਂਦੇ ਰਹਿਣ, ਦੇਹ ਰੋਤਾ ਦੀ ਦਾਤ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਦੇ ਦੁਪਹਿਰ ਦੇ ਸਮੁੱਚੇ ਦੀਵਾਨਾਂ ਦੀਆਂ ਸੇਵਾਵਾਂ ਸਮੂਹ ਫਰੀਦਕੋਟ ਦੀ ਸੰਗਤ ਵੱਲੋਂ, ਬਾਬਾ ਫਰੀਦ ਸੇਵਾ ਸੁਸਾਇਟੀ ਵੱਲੋਂ ਬਾਬਾ ਫਰੀਦ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸੇਵਾਵਾਂ ਪਟਾਵਾਦਾਰ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨ। ਇਹ ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਹੈ ਕਿਸੇ ਭੈਣ ਜੀ ਦਾ ਜੋ ਪਰਸ ਦਰਬਾਰ ਹਾਲ ਦੇ ਵਿੱਚੋਂ ਬੈਕ ਸਾਈਡ ਤੋਂ ਮਿਲਿਆ ਹੈ, ਸੋ ਬੇਨਤੀ ਹੈ ਜਿਸ ਵੀ ਕਿਸੇ ਦਾ ਹੋਵੇਗਾ ਕਿ ਸਟੇਜ ਤੋਂ ਆ ਕੇ ਲੈ ਕੇ ਜਾ ਸਕਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦਰਸ਼ਨਾਂ ਦੀ ਤਾਂਗ, ਜਿਨ੍ਹਾਂ ਨੂੰ ਆਸ ਲੱਗ ਜਾਵੇ ਆਸ ਪੂਰੀ ਹੋ ਜਾਂਦੀ, ਪਰ ਕਿਤੇ ਆਸ ਲੱਗ ਜਾਵੇ ਬਾਬਾ ਫਰੀਦ ਵਾਂਗੂ। ਬਾਬਾ ਫਰੀਦ ਨੂੰ ਆਸ ਲੱਗੀ ਤੇ ਬਾਬਾ ਫਰੀਦ ਨੇ ਵੀ ਬਚਨ ਕਹਿ ਦਿੱਤਾ, ਇਹ ਦੋਏ ਨਹਿਣਾ ਮਤ ਛੋਹੋ ਫਿਰ ਦੇਖ।

ਜਿਨ੍ਹਾਂ ਨੂੰ ਆਸ ਲੱਗ ਜਾਂਦੀ। ਆਸ ਲੱਗ ਗਈ ਸਾਹਿਬ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਰਹਿਣ ਵਾਲਾ, ਜਿਹਦਾ ਨਾਮ ਸੁਥਰਾ। ਸਾਹਿਬ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਹਰ ਵਕਤ ਸੇਵਾ ਕਰਦਾ, ਸਤਿਗੁਰਾਂ ਦੇ ਦੀਦਾਰ ਕਰਦਾ। ਜਦੋਂ ਦਿਲ ਚਾਹੇ ਅੰਦਰ ਚਲੇ ਜਾਂਦਾ, ਜਦੋਂ ਦਿਲ ਚਾਹੇ ਬਾਹਰ ਆ ਜਾਂਦਾ। ਪਰ ਇੱਕ ਦਿਨ ਪਹਿਰੇਦਾਰਾਂ ਨੇ ਵਿਚਾਰ ਕੀਤੀ ਹੋਵੇ ਨਾ, ਅਸੀਂ ਪਹਿਰੇ 'ਤੇ ਖੜੇ ਹੁੰਦੇ ਹਾਂ, ਆ ਸੁਥਰਾ ਜਦੋਂ ਇਹਦਾ ਦਿਲ ਕਰਦਾ ਅੰਦਰ ਚਲੇ ਜਾਂਦਾ, ਬਿਨਾਂ ਪੁੱਛਿਆ ਚਲੇ ਜਾਂਦਾ। ਹੋਵੇ ਨਾ ਇਹਨੂੰ ਇਨਕਾਰ ਕਰ ਦਿੱਤਾ ਜਾਵੇ, ਮਨਾ ਕਰ ਦਿੱਤਾ ਜਾਵੇ। ਪਹਿਰੇਦਾਰਾਂ ਨੇ ਸੁਥਰੇ ਨੂੰ ਬੁਲਾਇਆ, ਸੁਥਰਿਆ ਅੱਜ ਤੋਂ ਬਾਅਦ ਤੂੰ ਅੰਦਰ ਨਹੀਂ ਜਾ ਸਕਦਾ, ਬਿਨਾਂ ਪੁੱਛਿਆ ਤੂੰ ਅੰਦਰ ਨਹੀਂ ਜਾ ਸਕਦਾ। ਤੇਰੇ ਪਾਸ ਭੇਟਾ ਹੋਵੇਗੀ, ਪ੍ਰਸ਼ਾਦ ਹੋਵੇਗਾ, ਤੇ ਅੰਦਰ ਜਾ ਸਕਦਾ। ਪਰ ਸੁਥਰਾ ਇਤਨਾ ਗਰੀਬ ਕਿੱਥੋਂ ਧਨ ਲਿਆਵੇ, ਰੋਜ਼ ਦੀਦਾਰ ਕਰਨ ਵਾਸਤੇ ਕਿੱਥੋਂ ਮਾਇਆ ਲੈ ਕੇ ਆਵੇ, ਕਿੱਥੋਂ ਪ੍ਰਸ਼ਾਦ ਲਿਆਵੇ। ਪਾਬੰਦੀ ਲੱਗ ਗਈ। ਪਰ ਹਰ ਵਕਤ ਸਤਿਗੁਰਾਂ ਦੇ ਚਰਨਾਂ ਵਿੱਚ ਰਹਿਣ ਵਾਲਾ ਸੁਥਰਾ ਹੁਣ ਸਤਿਗੁਰਾਂ ਦੇ ਦੀਦਾਰ ਤੋਂ ਬਗੈਰ ਕਿਵੇਂ ਰਹਿ ਸਕਦਾ। ਅੰਮ੍ਰਿਤ ਵੇਲਾ ਹੋਇਆ, ਅੰਦਰ ਜਾਣ ਲੱਗਾ, ਪਹਿਰੇਦਾਰਾਂ ਨੇ ਬਾਹ ਤੋਂ ਫੜਿਆ, ਰੋਕ ਦਿੱਤਾ। ਮਨ ਵਿੱਚ ਬੜੀ ਸੱਟ ਵੱਜੀ, ਪਹਿਰੇਦਾਰਾਂ ਨੇ ਪਾਬੰਦੀ ਲਾ ਦਿੱਤੀ। ਸ਼ਾਮ ਪਈ, ਫਿਰ ਜਾਣ ਲੱਗਾ ਤੇ ਪਹਿਰੇਦਾਰਾਂ ਨੇ ਝਾੜ ਪਾਈ, ਸੁਥਰਿਆ ਕਿੰਨੀ ਕੁ ਵਾਰ ਤੈਨੂੰ ਕਹਿਣਾ ਪਵੇਗਾ, ਅੱਜ ਤੋਂ ਬਾਅਦ ਤੂੰ ਅੰਦਰ ਨਹੀਂ ਜਾ ਸਕਦਾ, ਤੇਰੇ ਪਾਸ ਭੇਟਾ ਹੋਵੇਗੀ, ਮੱਥਾ ਟੇਕਣ ਵਾਸਤੇ ਅੰਦਰ ਜਾ ਸਕਦਾ। ਸੁਥਰੇ ਦੇ ਨੇਤਰਾਂ ਚੋਂ ਜਲ ਵਹਿਣ ਲੱਗਦੇ, ਮਨ ਭਰ ਗਿਆ। ਸਾਰੀ ਰਾਤ ਲੰਘ ਗਈ, ਦੂਜਾ ਦਿਨ ਹੋਇਆ, ਅੰਮ੍ਰਿਤ ਵੇਲਾ। ਹੁਣ ਮਨ ਬੇਬਲ ਹੈ, ਕਿਹੜਾ ਵੇਲਾ ਹੋਵੇ ਸਤਿਗੁਰਾਂ ਦੇ ਦੀਦਾਰ ਹੋ, ਨੇਤਾ ਪਰ ਸਤਿਗੁਰਾਂ ਦੇ ਚਰਨਾਂ ਵਿੱਚ ਰਹਿਣ ਵਾਲਾ, ਅੱਜ ਦੋ ਦਿਨ ਦਰਸ਼ਨ ਨਾ ਹੋਏ, ਨੇਤਰਾਂ ਚੋਂ ਜਲ ਵਹਿਣ ਲੱਗੇ। ਪਰ ਬਾਹਰ ਬੈਠੇ ਆ, ਮਨ ਵਿੱਚ ਇੱਕ ਖਿਆਲ ਉਤਪਨ ਹੋਇਆ, ਮਨਾ ਜੇ ਝੂਠ ਵੀ ਬੋਲਣਾ ਪਵੇ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ, ਤੇ ਕੋਈ ਅਰਜ਼ ਨਹੀਂ। ਆਪਣੇ ਵਾਸਤੇ ਝੂਠ ਤਾਂ ਨਹੀਂ ਬੋਲਣਾ, ਦੀਦਾਰ ਵਾਸਤੇ ਝੂਠ ਬੋਲਣਾ। ਮਨ ਵਿੱਚ ਫੁਰਨਾ ਬਣ ਗਿਆ, ਜੇ ਮਾਇਆ ਨਹੀਂ, ਪ੍ਰਸ਼ਾਦ ਨਹੀਂ, ਤੇ ਇੱਕ ਰੇਤ ਦੀ ਪੰਡ ਬੰਨ ਲੈਂਦਾ। ਰੇਤ ਦੀ ਪੰਡ ਬੰਨੀ ਸਿਰ ਤੇ ਦੂਰੋਂ ਆਵਾਜ਼ ਦਿੰਦਾ ਜਾਂਦਾ, ਕਹਿੰਦਾ ਰਾਹ ਛੱਡ ਦਿਓ, ਗੁਰੂ ਕੇ ਲੰਗਰ ਵਾਸਤੇ ਖੰਡ ਲੈ ਜਾ ਰਹੇ। ਰੇਤ ਦੀ ਪੰਡ ਸਿਰ ਤੇ ਚੁੱਕੀ, ਪਹਿਰੇਦਾਰ ਪਰੇ ਹਟ ਗਏ, ਸੁਥਰਾ ਅੰਦਰ ਲੰਘ ਗਏ। ਜਦੋਂ ਅੰਦਰ ਲੰਘ ਗਿਆ, ਸਤਿਗੁਰੂ ਜਿੱਥੇ ਬੈਠੇ ਸਨ, ਥੋੜੀ ਦੂਰ ਉਹ ਰੇਤ ਵਾਲੀ ਪੰਡ ਰੱਖੀ, ਤੇ ਸੁਥਰਾ ਪੰਡ ਦੀ ਪਰਿਕਰਮਾ ਕਰਨ ਲੱਗ ਪਿਆ। ਬਾਰ ਬਾਰ ਪੰਡ ਨੂੰ ਨਮਸਕਾਰ ਕਰਦਾ, ਬਾਰ ਬਾਰ ਪਰਿਕਰਮਾ ਕਰਦਾ, ਮੱਥਾ ਟੇਕਦਾ। ਸੇਵਾਦਾਰਾਂ ਨੇ ਤੱਕਿਆ, ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰੂ ਆ ਤੱਕਿਆ ਜੇ ਸੁਥਰਾ, ਆਪ ਸਿੰਘਾਸਨ ਤੇ ਬੈਠੇ ਹੋ ਤੇ ਪੰਡ ਨੂੰ ਮੱਥਾ ਟੇਕ ਰਿਹਾ। ਸਾਹਿਬ ਕਹਿਣ ਲੱਗੇ, ਸੁਥਰਿਆ ਅੱਜ ਕੀ ਹੋ ਗਈ? ਸੁਥਰਾ ਪੱਬਾਂ ਮਾਰ ਕੇ ਰੋ ਪਿਆ, ਕਹਿਣ ਲੱਗਾ ਪਾਛਾ ਅੱਜ ਇਸ ਪੰਡ ਨੂੰ ਮੱਥਾ ਨਾ ਟੇਕਾਂ ਤੇ ਕਿਹਨੂੰ ਟੇਕਾਂ, ਅੱਜ ਇਹਦੀ ਪਰਿਕਰਮਾ ਨਾ ਕਰਾਂ ਤੇ ਕਿਹਦੀ ਕਰਾਂ। ਪਾਛਾ ਅੱਜ ਤੇਰੇ ਪਹਿਰੇਦਾਰਾਂ ਨੇ ਪਾਬੰਦੀ ਲਾ ਦਿੱਤੀ ਕਿ ਤੂੰ ਦੀਦਾਰ ਕਰਨ ਅੰਦਰ ਨਹੀਂ ਜਾ ਸਕਦਾ, ਤੇਰੇ ਪਾਸ ਭੇਟਾ ਹੋਵੇ ਤੇ ਅੰਦਰ ਜਾ ਸਕਦਾ। ਪਾਛਾ ਮੈਂ ਕਿੱਥੋਂ ਧਨ ਲਿਆ, ਕਿੱਥੋਂ ਪ੍ਰਸ਼ਾਦ ਲਿਆਵਾਂ? ਅੱਜ ਤੇਰੇ ਪਹਿਰੇਦਾਰਾਂ ਨੂੰ ਝੂਠ ਬੋਲ ਕੇ ਆਇਆ ਕਿ ਗੁਰੂ ਕੇ ਲੰਗਰ ਵਾਸਤੇ ਖੰਡ ਲਿਜਾ ਰਹੇ ਹਾਂ। ਪਾਛਾ ਰੇਤ ਦੀ ਪੰਡ ਹੈ, ਅੱਜ ਇਹਦੇ ਸਦਕਾ ਤੇਰੇ ਦੀਦਾਰ ਹੋ ਗਏ, ਇਹਦੇ ਸਦਕਾ ਅੱਜ ਮੈਂ ਅੰਦਰ ਆ ਕੇ ਤੁਹਾਡੇ ਚਰਨਾਂ ਵਿੱਚ ਸੇਵਾ ਕਰ ਸਕਦਾ। ਪਾਤਸ਼ਾਹ ਇਹਨੂੰ ਮੱਥਾ ਨਾ ਟੇਕਾਂ ਤੇ ਕਿਹਨੂੰ ਟੇਕਾਂ, ਜਿਹਦੇ ਸਦਕਾ ਤੇਰੇ ਦੀਦਾਰ ਹੋ ਗਏ। ਗੁਰੂ ਕਲਗੀਧਰ ਪਾਤਸ਼ਾਹ ਨੇ ਸੁਥਰੇ ਨੂੰ ਗਲਵੱਕੜੀ ਵਿੱਚ ਲੈ ਲਿਆ, ਪਿਆਰ ਕੀਤਾ ਘੁੱਟ ਕੇ, ਕਹਿਣ ਲੱਗੇ ਇੱਥੇ ਜਾ ਸੁਥਰਿਆ, ਤੇਰੀ ਇਹ ਭੇਟਾ ਵੀ ਪ੍ਰਵਾਨ, ਭਾਵੇਂ ਤੂੰ ਰੇਤ ਵੀ ਪੰਡ ਲੈ ਕੇ ਆਇਆ, ਜਾ ਅੱਜ ਤੋਂ ਬਾਅਦ ਲੰਗਰ ਵਿੱਚ ਇਸੇ ਰੇਤ ਨਾਲ ਭਾਂਡੇ ਮਾਂਜੇ ਜਾਣ। ਆ ਦੀਦਾਰ ਹੋ ਗਏ, ਆਓ ਭਾਈ ਅੱਜ ਆਪਾਂ ਵੀ ਮੰਗ ਲਈਏ, ਮੇਰੇ ਹਰ ਪ੍ਰੀਤ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

ਗੁਰੂ ਸਾਰੇ ਗੁਰਮੁਖ ਪਿਆਰੇ ਬੋਲ ਕੇ ਅਭਿਆਸ ਕਰੀਏ ਜੀ। ਆਪਾਂ ਹੋਮੇ ਅਤੇ ਲੋਕ ਲੱਜਾ ਤੋਂ ਉੱਪਰ ਉੱਠ ਕੇ ਸੰਗਤ ਦੇ ਵਿੱਚ ਬੈਠਣਾ ਹੈ।

ਹੌਲੀ ਹੌਲੀ ਅੰਤਰਗਤ ਹੋ ਜਾਈਏ ਗੁਰਮੁਖ ਪਿਆਰਿਓ। ਜਦੋਂ ਸਵਾਸ ਅੰਦਰ ਨੂੰ ਜਾਵੇ ਤਾਂ ਵਾਹੇ ਦੀ ਆਵਾਜ਼ ਨੂੰ ਮਹਿਸੂਸ ਕਰਨਾ ਹੈ। ਜਦੋਂ ਸਵਾਸ ਗਗਨ ਨੂੰ ਆਵੇ ਤਾਂ ਗੁਰੂ ਦੀ ਆਵਾਜ਼ ਨੂੰ ਮਹਿਸੂਸ ਕਰਨਾ। ਰਸਨਾ ਨੂੰ ਬੋਲਣ ਤੋਂ ਬੰਦ ਕਰ ਦੇਣਾ ਜੀ।

ਜਦੋਂ ਆਪਾਂ ਇਸੇ ਤਰੀਕੇ ਦੇ ਨਾਲ ਗੁਰਮੰਤਰ ਦੀ ਧੁੰਨ ਦੇ ਵਿੱਚ ਸਮਾ ਕੇ ਅੰਤਰਗਤ ਜਾਂਦੇ ਹਾਂ ਤਾਂ ਫਿਰ ਉੱਥੋਂ ਸਾਨੂੰ ਉਸ ਅਕਾਲ ਪੁਰਖ ਦੇ ਨਾਮ ਦੀ ਧੁੰਨ ਪ੍ਰਗਟ ਹੁੰਦੀ ਹੈ, ਜਿਸ ਨੂੰ ਮਹਾਰਾਜ ਬਾਣੀ 'ਚ ਫਰਮਾਉਂਦੇ ਨੇ, ਕਰ ਕਰ ਤਾਲ ਪਖਾਵਜ ਨੈਣੋ ਮਾਥੇ ਬਜੇ ਰਬਾਬਾ, ਕਰਨੋ ਮੱਧ ਬਾਂਸਰੀ ਬਾਜੇ ਜਿਹਬਾ ਧੁਨ ਅਗਾਜਾ, ਨਿਰਤ ਕਰੇ ਕਰ ਮਨੁਆ ਨਾਚੇ ਆਣੇ ਘੂੰਗਰ ਸਾਜਾ। ਆਪਾਂ ਬਾਰ ਬਾਰ ਗੁਰਮੰਤਰ ਦੀ ਧੁੰਨ ਦੇ ਵਿੱਚ ਸਮਾ ਕੇ ਅੰਤਰਗਤ ਜਾਣਾ ਹੁੰਦਾ ਹੈ। ਇਸੇ ਤਰੀਕੇ ਦੇ ਨਾਲ ਜਦੋਂ ਸਾਡਾ ਮਨ ਵਿਚਾਰਾਂ ਤੋਂ ਮੁਕਤ ਹੁੰਦਾ ਹੈ ਅਤੇ ਇਸ ਨੂੰ ਆਪਣੇ ਉਸ ਅਕਾਲ ਪੁਰਖ ਦੀ ਧੁੰਨ ਸੁਣਨੀ ਸ਼ੁਰੂ ਹੋ ਜਾਂਦੀ ਹੈ। ਸੋ ਆਓ ਗੁਰਮੁਖ ਪਿਆਰਿਓ, ਜਿੰਨਾ ਸਮਾਂ ਸਾਡੇ ਕੋਲ ਬਚਿਆ ਆਪਾਂ ਇੱਕ ਵਾਰ ਫਿਰ ਤੋਂ ਗੁਰਮੰਤਰ ਦਾ ਜਾਪ ਦ੍ਰਿੜ ਕਰੀਏ ਜੀ। ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸਾਰੇ ਗੁਰਮੁਖ ਬੋਲ ਕੇ ਅਭਿਆਸ ਕਰੀਏ ਜੀ। ਹਉਮੈ ਅਤੇ ਲੋਕ ਲੱਜਾ ਤੋਂ ਉੱਪਰ ਉੱਠ ਕੇ ਆਪਾਂ ਸੰਗਤ ਦੇ ਵਿੱਚ ਬੈਠਣਾ ਹੁੰਦਾ ਹੈ।

ਹੌਲੀ ਹੌਲੀ ਅੰਤਰਗਤ ਹੋ ਜਾਈ ਗੁਰਮੁਖ ਪਿਆਰਿਓ। ਜਦੋਂ ਸਵਾਸ ਅੰਦਰ ਨੂੰ ਜਾਵੇ ਤਾਂ ਵਾਹਿ ਦੀ ਆਵਾਜ਼ ਨੂੰ ਮਹਿਸੂਸ ਕਰਨਾ। ਜਦੋਂ ਸਵਾਸ ਗਗਨ ਨੂੰ ਆਵੇ ਤਾਂ ਗੁਰੂ ਦੀ ਆਵਾਜ਼ ਨੂੰ ਮਹਿਸੂਸ ਕਰਨਾ। ਰਸਨਾ ਨੂੰ ਬੋਲਣ ਤੋਂ ਬੰਦ ਕਰ ਦੇਣਾ ਜੀ।

ਸੁਖ ਨਾਹੀਂ ਬਹੁਤੇ ਧਨ ਖਾਟੇ, ਸੁਖ ਨਾਹੀਂ ਪੇਖੇ ਨਿਰਤ ਨਾਟੇ, ਸੁਖ ਨਾਹੀਂ ਬਹੁ ਦੇਸ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਸਤਿਗੁਰਾਂ ਨੇ ਸਾਡੇ 'ਤੇ ਅਪਾਰ ਕਿਰਪਾ ਕੀਤੀ, ਜੋ ਸਾਡੇ ਤੋਂ ਆਪਣਾ ਨਾਮ ਜਪਾ ਰਹੇ ਸੀ। ਮਹਾਰਾਜ ਕਹਿੰਦੇ ਨੇ, ਜੇ ਤੁਸੀਂ ਵੀ ਆਪਣੇ ਜੀਵਨ 'ਚ ਸੁੱਖ ਚਾਹੁੰਦੇ ਹੋ ਤਾਂ ਤੁਹਾਨੂੰ ਨਾਮ ਜਪਣਾ ਪੈਣਾ। ਮਹਾਰਾਜ ਫਰਮਾਨ ਕਰਦੇ ਨੇ, ਲਾਜ ਮਰੇ ਜੋ ਨਾਮ ਨਾ ਲੇਵੈ, ਨਾਮ ਵਿਹੂਣ ਸੁਖੀ ਕਿਉਂ ਸੋਵੈ, ਹਰ ਸਿਮਰਤ ਛਾੜ ਪਰਮ ਗਤ ਚਾਹੇ, ਮੂਲ ਬਿਨਾ ਸ਼ਾਖਾ ਕਤ ਆਹੇ। ਜੇ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਸੁੱਖ ਚਾਹੁੰਦੇ ਹਾਂ ਤਾਂ ਸਾਨੂੰ ਗੁਰਮੰਤਰ ਜਪਣਾ ਪੈਣਾ। ਸੋ ਦਿੱਤੇ ਹੋਏ ਸਮੇਂ ਦੀ ਸਮਾਪਤੀ ਹੈ ਗੁਰਮੁਖ ਪਿਆਰਿਓ, ਕੋਟਾਨ ਕੋਟ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਜੀ ਦਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਕੋਟਾਨ ਕੋਟ ਧੰਨਵਾਦ ਸਾਡੇ ਟੀਚਰ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਅਤੇ ਉਹਨਾਂ ਵੱਲੋਂ ਵਰੋ ਸਾਹਿਬ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਤਰਵੀਰ ਸਿੰਘ ਜੀ ਧਰਮਾਲਾ ਜੀਆਂ ਦਾ। ਸਿਮਰਨ ਅਭਿਆਸ ਕਰਦਿਆਂ, ਗੁਰਬਾਣੀ ਦੀ ਵਿਚਾਰ ਕਰਦਿਆਂ, ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਆਪ ਰੱਬ ਰੂਪ ਸੰਗਤ ਬਖਸ਼ਣ ਯੋਗ ਬਖਸ਼ ਦੇਣਾ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਗੁਰਮੁਖ ਪਿਆਰੇ ਸਾਨੂੰ ਰਹਿਰਾ ਸਾਹਿਬ ਜੀ ਦੀ ਬਾਣੀ ਸਰਵਣ ਕਰਾਉਣਗੇ ਜੀ। ਵਾਹਿਗੁਰੂ ਵਾਹਿ

Make sure.

ਅਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈ ਆ, ਸਿੱਧਾ ਪੁਰਖਾ ਕੀਆ ਵਡਿਆਈ ਆ। ਤੁਧ ਵਿਣ ਸਿੱਧੀ ਕਿਨੈ ਨਾਮ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤੇ ਸਹਿ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸੱਚਾ ਨਾਉ। ਸੱਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਈ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸੱਚਾ ਸਾਹਿਬ ਸੱਚੈ ਨਾਇ ਰਹਾਉ। ਸੱਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀਂ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜਿਆ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ। ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ।

ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤੁ ਪਾਏ ਤਾ ਕਾਰਿਜਕ ਆਗੈ ਕਰ ਧਰਿਆ ਮੇਰੇ ਮਾਧੂ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ

ਜਾਈਏ ਤਿਰੰਤ ਨ ਪਰਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰਿ ਪੁਰਖ ਨਿਰੰਜਨ ਹਰਿ ਅਗਮਾ ਅਗਮ ਅਪਾਰਾ ਸਭ ਧਿਆਵੈ ਹੈ ਸਭ ਧਿਆਵੈ ਤੁਧ ਜੀ ਹਰਿ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵਹੁ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਪੇ ਭੁਗਤਾ ਜੀ ਹਉਂ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵੜੇ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋਮ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾਏ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਹੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ।
ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕ ਜੋ ਮੋਹ ਭਗਨ ਚਾਲੈ ਹਮ ਦੇਖਾ ਤੈ ਲੂਬਿਅਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਬੀਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਾਈ ਪੁਨਰਾਸ਼ਿਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਭਈ ਸਭਿਨ ਆਨ ਵਧਾਈ ਦਈ ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟਨ ਦਾ ਹੈ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿਲੇ ਹੋ ਉਬਾਰੇ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ

ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਵੈ ਕਰਤਾਰਾ, ਮੋਰ ਅੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕੋ ਆਜ ਸੰਘਰੀਐ।

ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨਿ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਹੋ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਦ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧੁਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਮੁਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੋਂ ਕਮ ਹੋਂ, ਤੁਮ ਮੈਂ ਮਿਲਤ ਦੇਹ ਧਰ ਸਭ ਹੋਂ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਭੇਦ ਭੇਦ ਅਰ ਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦਿ ਅਨੀਲ ਅਨਾਦ ਅਸੰਭ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਭੇਦਾ। ਤਾਕੋ ਕਰਪਾ ਹਨ ਅਨੁਮਾਨਤ, ਮਹਾਂ ਮੂੜ ਕਛ ਭੇਦ ਨ ਜਾ।

ਆਈ ਦੋਸਤ ਦੁੱਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਵਿਕ ਸਗਲ ਦੇਹ ਕੋ ਹਰਤਾ ਦੁਸਤ ਦੋਖੀਅਨ ਕੋ ਸ਼ੈ ਕਰਤਾ ਸ੍ਰੀ ਅਸਤੁ ਜਪ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਾ ਤਿਸੈ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਜਾਹੇ ਸੁਰਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਉ ਨਿਕਟ ਨ ਤਿਨ ਨਰ ਕੇ ਰਹੈ ਹੋ ਜੋ ਜਾ ਕੀ ਇੱਕ ਬਾਰ ਚਉ ਪਈ ਕੋ ਕਹੈ ਚਉ ਪਈ ਸੰਬਤ ਸਤਰਹਿ ਹੈ ਸਹਿਸ ਭਣਿਜੈ ਅਰਧ ਸਹਿਸ ਪੁਨ ਤੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵ ਵਾਰਾ ਤੀਰਸਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮ੍ਰਿਤ ਸ਼ਾਸਤ੍ਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਹੀ ਬਖਾਨਿਓ ਦੋਹਰਾ ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਮ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦੋਤਾ ਗਾਵਹੂੰ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੈ ਕਰਤਾ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ

ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸੰਤ ਸੁਖ ਮਨਿਆਇ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਹੋ, ਜਿਸ ਦੀ ਆਇਹ ਵਡਿਆਈਆ, ਕਹਿ ਨਾਨਕ ਸੁਣਹੋ ਸੰਤੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ ਹੋਵਾ, ਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਅਨਦ ਸੁਣਹੋ ਵਡ ਪਾਗੀ ਹਾਂ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂ।

ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤਰ, ਸਤਿਗੁਰ ਰਹਿਆ ਭਰ ਪੂਰੇ।

ਮੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ।

ਪੌੜੀ ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ, ਅਗਨੀ ਉਦਰ ਮਾਹੇ। ਸੁਣ ਕੇ ਜਮਕੇ ਦੂਤ, ਨਾ ਹੀ ਤੇਰੇ ਛੱਡ ਜਾਹੇ। ਭਉਜਲ ਬਿਖਮ ਸੁਗਾਹ, ਗੁਰ ਸਭ ਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਕਾਹੇ। ਕਲ ਮੈਂ ਇਹੋ ਪੁੰਨ, ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ, ਸੰਭਾਲੇ ਸਾਹੇ ਸਾਹੇ। ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾ, ਅੰਤਰ ਗੁਰ ਆਰਾਧਣਾ। ਜਿਹਵਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ। ਸ੍ਰਵਣੀ ਸੁਣਨਾ ਗੁਰਨਾਉ, ਸਤਿਗੁਰ ਸੇਤੀ ਰਤਿਆ। ਦਰਗਹਿ ਪਾਈਐ ਠਾਉ, ਕਉ ਨਾਨਕ ਕਿਰਪਾ ਕਰੇ। ਜਿਸਨੋਂ ਇਹ ਵੱਥ ਦੇ, ਜਗ ਮਹਿ ਉੱਤਮ ਕਾਢੀਐ। ਵਿਰਲੇ ਕੇਈ ਕੇ ਮਹੱਲਾ ਪੰਜਵਾ, ਰੱਖੇ ਰੱਖਣ ਹਾਰ ਆਪ ਉਭਾਰਿਅਨ। ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਹੋਆ ਆਪ ਦਿਆਲ, ਮਨੋਹੋ ਨਾ ਵਿਸਾਰਿਅਨ। ਸਾਧ ਜਨਾ ਕੈ ਸੰਗ, ਭਵ ਜਲ ਤਾਰਿਅਨ। ਸਾਕਤ ਨਿੰਦਕ ਦੁਸ਼ਟ, ਖਿਨ ਮਾਹਿ ਬਿਦਾਰਿਅਨ। ਤਿਸ ਸਾਹਿਬ ਕੀ ਟੇਕ, ਨਾਨਕ ਮੰਨੈ ਮਾਹਿ।

ਹੈ ਕੁੰਨੇ ਹੇਠ ਜਲਾਈਐ ਬਾਲਨ ਸੰਦੈ ਥਾਏ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏ ਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਮਤ ਹੋਈ ਹੈ। ਪਾਤਸ਼ਾਹ ਜੀ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦਾ ਅੱਜ ਦਾ ਇਹ ਪਾਵਨ ਸ਼ਬਦ ਜਿਸ ਦੀ ਵਿਚਾਰ ਆਪਾਂ ਕਰਨੀ ਹੈ, ਇਹ ਪਾਵਨ ਸ਼ਬਦ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਸਿਰਲੇਖ ਅਧੀਨ 18 ਨੰਬਰ ਅਸ਼ਟਪਦੀ ਦਾ ਇਹ ਤੀਜਾ ਪਦਾ ਹੈ। ਸਤਿਗੁਰੂ ਸਾਹਿਬ ਜੀ ਨੇ ਇੱਥੇ ਮਨ ਦੀ ਗੱਲ ਕੀਤੀ ਹੈ ਕਿ ਜੇ ਮਨ ਦਾ ਪੂਰਨ ਸਮਰਪਣ ਉਸ ਕਰਤੇ ਪੁਰਖ ਦੇ ਪ੍ਰਥਾਏ ਹੋ ਜਾਏ, ਸਿੱਖ ਆਪਣਾ ਮਨ ਗੁਰੂ ਅੱਗੇ ਪੂਰਨ ਰੂਪ ਦੇ ਵਿੱਚ ਸਮਰਪਣ ਕਰਦਾ ਹੈ, ਉੱਥੇ ਫਿਰ ਇਸ ਜੀਵਨ ਦੇ ਅੰਦਰ ਆਏ ਹੋਏ ਗੁਰਸਿੱਖ ਦੀ ਜੋ ਵਿਚਾਰਧਾਰਾ ਹੈ, ਜੋ ਸੁਰਤ ਹੈ, ਉਹਦਾ ਜੀਵਨ ਹੈ, ਉਹ ਤਬਦੀਲ ਹੋ ਜਾਂਦਾ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਅਤੇ ਇਸ ਦੀ ਵਿਚਾਰ ਆਪਾਂ ਕਰਨੀ ਹੈ। ਮਹਾਰਾਜ ਦੀ ਕਿਰਪਾ ਕਰਨ ਪਾਵਨ ਗੁਰਮਤ, ਗੁਰਬਾਣੀ, ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਆਰੰਭਤਾ ਕੀਤੀ ਹੈ, ਬੀਸ ਬਿਸਵੇ ਗੁਰ ਕਾ ਮਨ ਮਾਨੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਿ 20 ਵਿਸਵੇ ਅਗਰ ਗੁਰੂ ਦੇ ਪ੍ਰਥਾਏ ਮਨ ਮੰਨ ਜਾਏ, 20 ਵਿਸਵੇ ਹੋਣਗੇ ਕਿਵੇਂ? ਇਹਦਾ ਵੈਸੇ ਅਰਥ ਬਣਦਾ ਹੈ ਕਿ ਸੰਪੂਰਨ ਰੂਪ ਦੇ ਵਿੱਚ ਸਮਰਪਣ, ਪਰ ਜਦੋਂ ਆਪਾਂ 20 ਵਿਸਵਿਆਂ ਦਾ ਜ਼ਿਕਰ ਕਰਦੇ ਹਾਂ ਉੱਥੇ ਫਿਰ 5 ਗਿਆਨ ਇੰਦਰੇ ਅਤੇ 5 ਕਰਮ ਇੰਦਰੇ, 5 ਵਿਕਾਰ ਅਤੇ 5 ਦੋਖ, 5 ਗਿਆਨ ਇੰਦਰੇ, 5 ਕਰਮ ਇੰਦਰਿਆਂ ਤੋਂ ਬਾਅਦ 5 ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਉਸ ਤੋਂ ਬਾਅਦ 5 ਦੋਖ। 5 ਦੋਖ ਦਾ ਜ਼ਿਕਰ ਆਪਾਂ ਕਰਦੇ ਹਾਂ ਜਿਹਦੇ ਵਿੱਚ ਸ਼ਬਦ, ਸਪਰਸ਼, ਰੂਪ, ਰਸ ਅਤੇ ਗੰਧ। ਮਹਾਰਾਜ ਕਹਿਣਗੇ ਜੀਵਨ ਦੇ ਵਿੱਚ ਜਿਹੜਾ ਹੈ ਉਹ ਇਹਨਾਂ 20 ਕਰਕੇ ਮਨ ਗੁਰੂ ਦੇ ਪ੍ਰਥਾਏ ਸਮਰਪਿਤ ਹੋ ਜਾਏ, ਸ੍ਰਵਣ ਬਾਣੀ ਨੂੰ ਸੁਣਨ ਲੱਗ ਜਾਣ, ਨੇਤਰ ਕਰਤੇ ਪੁਰਖ ਦੇ ਦੀਦਾਰ ਕਰਨ ਲੱਗ ਜਾਣ, ਇੱਥੋਂ ਤੱਕ ਕਿ ਜੀਵਨ ਦੇ ਅੰਦਰ ਜਿਹੜਾ ਹੈ ਸਾਡੀ ਸੁਰਤ ਇਸ ਅਵਸਥਾ ਵਿੱਚ ਆ ਜਾਏ ਕਿ ਜਿੱਥੇ ਅਕਾਲ ਪੁਰਖ ਤੋਂ ਪ੍ਰਥਾਏ, ਇੱਕ ਅਕਾਲ ਪੁਰਖ ਇੱਕ ਨਿਰੰਕਾਰ ਦੀ ਬਾਣੀ ਤੋਂ, ਬੰਦਗੀ ਤੋਂ ਬਗੈਰ ਕਿਸੇ ਹੋਰ ਪਾਸੇ ਸੁਰਤ ਝੁਕੇ ਹੀ ਨਾ। ਜਿੱਥੇ ਮਹਾਰਾਜ ਜੀ ਨੇ ਇਹ ਵੀ ਜ਼ਿਕਰ ਕੀਤਾ ਵੀ ਜਦੋਂ ਸਮਰਪਿਤ ਹੀ ਹੋ ਗਏ ਵੀ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਵਾਂਗ ਤਰੇ ਨਹੀਂ ਹਨ, 20 ਵਿਸਵੇ ਗੁਰ ਕਾ ਮਨ ਮਾਨੈ। ਜਦੋਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜ਼ਿਕਰ ਕਰਦੇ ਕਿ ਗੁਰੂ ਦੇ ਪ੍ਰਥਾਏ ਸਿੱਖ ਦਾ ਮਨ ਜਿਹੜਾ ਹੈ ਉਹ 20 ਵਿਸਵੇ ਸਮਰਪਣ ਹੋ ਜਾਏ, ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ,
ਜਿਹਦਾ ਪੂਰਨ ਸਮਰਪਣ ਰੂਪ ਦੇ ਵਿੱਚ ਮਨ ਗੁਰੂ ਦੇ ਪ੍ਰਥਾਏ ਮੰਨ ਗਿਆ। ਪਾਤਸ਼ਾਹ ਜੀ ਕਹਿਣ ਲੱਗੇ ਗੱਲ ਸਮਰਪਣ ਹੋ ਗਈ ਵੀ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ। ਉਹ ਸਿੱਖ ਦੀ ਉਹ ਸੇਵਕ ਦੀ ਸੁਰਤ ਜਿਹੜੀ ਹੈ ਉਹ ਕਰਤੇ ਪੁਰਖ ਤੱਕ ਪਹੁੰਚ ਜਾਂਦੀ ਹੈ। ਮਹਾਰਾਜ ਕਹਿਣ ਲੱਗੇ ਉਹ ਗਤ ਨੂੰ ਜਾਣ ਲੈਂਦਾ ਹੈ। ਅਕਾਲ ਪੁਰਖ ਦੀ ਵਿਆਪਕਤਾ ਦੇ ਭੇਦ ਸੰਸਾਰ ਦੇ ਵਿੱਚ ਕਰਤਾ ਪੁਰਖ ਕਿਵੇਂ ਵਿਆਪਕ ਹੈ, ਕਿਵੇਂ ਉਹ ਸਮੁੱਚੀ ਸ੍ਰਿਸ਼ਟੀ ਦੇ ਵਿੱਚ ਬੈਠਾ ਹੈ। ਮਹਾਰਾਜ ਕਹਿਣ ਲੱਗੇ ਇਹ ਸਾਰਾ ਭੇਦ ਉਸ ਸਿੱਖ ਦੇ ਅੰਦਰ ਪ੍ਰਵੇਸ਼ ਕਰ ਜਾਂਦਾ ਹੈ। ਅਤੇ ਇਸ ਕਰਕੇ ਮਹਾਰਾਜ ਜੀ ਨੇ ਕਿਹਾ ਸੋ ਸਤਿਗੁਰ ਜਿਸ ਹਿਰਦੈ ਹਰਨਾਉ। ਮਹਾਰਾਜ ਜੀ ਕਹਿਣਗੇ ਸਤਿਗੁਰੂ ਉਹ ਹੈ ਜਿਹਦੇ ਹਿਰਦੇ ਵਿੱਚ ਨਾਮ ਹੈ। ਸਤਿਗੁਰੂ ਦੇ ਪ੍ਰਥਾਏ ਆਪਾਂ ਜ਼ਿਕਰ ਕਰਦੇ ਹਾਂ। ਮਹਾਰਾਜ ਜੀ ਨੇ ਕਿਹਾ ਸਤਿਗੁਰੂ ਕੌਣ ਹੈ? ਮਹਾਰਾਜ ਜੀ ਨੇ ਕਿਹਾ ਸੋ ਸਤਿਗੁਰ ਜਿਸ ਹਿਰਦੈ ਹਰਨਾਉ, ਜਿਹਦੇ ਹਿਰਦੇ ਵਿੱਚ ਨਾਮ ਟੇਕ ਚੁੱਕਾ ਹੈ, ਜਿਹਨੇ ਆਪਣੇ ਅੰਦਰ ਤੇ ਨਾਮ ਟਿਕਾਇਆ ਹੈ ਅਤੇ ਉਹਨੇ ਉਸ ਆਤਮਿਕ ਅਵਸਥਾ ਕਰਕੇ ਦੂਸਰੇ ਦੇ ਅੰਦਰ ਵੀ ਉਹ ਨਾਮ ਟਿਕਾ ਦਿੱਤਾ। ਮਹਾਰਾਜ ਜੀ ਨੇ ਕਿਹਾ ਸੋ ਸਤਿਗੁਰ ਜਿਸ ਹਿਰਦੈ ਹਰਨਾਉ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਸਿੱਖਾਂ ਨੇ ਸਵਾਲ ਕੀਤਾ ਸੀ, ਕਹਿੰਦੇ ਮਹਾਰਾਜ ਵੀ ਅਸਲ ਵਿੱਚ ਗੁਰੂ ਦੀ ਪਛਾਣ ਜਿਹੜੀ ਹੈ ਉਹ ਕਿਵੇਂ ਦੀ ਹੋਵੇ, ਵੀ ਗੁਰੂ ਕਿੰਨੀ ਪ੍ਰਕਾਰ ਦੇ ਹੋ ਸਕਦੇ ਆ ਅਤੇ ਸਾਨੂੰ ਕਿਸ ਪ੍ਰਕਾਰ ਦਾ ਗੁਰੂ ਚਾਹੀਦਾ ਹੈ ਜਿਹਦੇ ਤੋਂ ਕੁਝ ਪ੍ਰਾਪਤੀ ਹੋ ਸਕੇ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਤਾਂ ਮਹਾਰਾਜ ਜੀ ਨੇ ਜ਼ਿਕਰ ਕੀਤਾ ਸੀ ਕਿ ਗੁਰਸਿੱਖੋ ਚਾਰ ਤਰ੍ਹਾਂ ਦੇ ਗੁਰੂ ਸੰਸਾਰ ਦੇ ਵਿੱਚ ਵਿਚਰਦੇ ਨੇ। ਪਹਿਲੀ ਤਰ੍ਹਾਂ ਦਾ ਗੁਰੂ ਹੈ ਜਿਹਨੂੰ ਆਪਾਂ ਆਮ ਕਰਕੇ ਪਾਰਸ ਗੁਰੂ ਕਹਿੰਦੇ ਹਾਂ, ਪਾਰਸ ਗੁਰੂ। ਉਸ ਤੋਂ ਬਾਅਦ ਦੂਸਰਾ ਹੈ ਬਾਵਨ ਚੰਦਨ ਗੁਰੂ, ਤੀਸਰਾ ਹੈ ਜਿਹਦੇ ਵਿੱਚ ਆਪਾਂ ਭ੍ਰਿੰਗੀ ਗੁਰੂ ਦਾ ਜ਼ਿਕਰ ਕਰਦੇ ਹਾਂ, ਅਤੇ ਪੰਜਵੀਂ ਤਰ੍ਹਾਂ ਦਾ, ਚੌਥੀ ਤਰ੍ਹਾਂ ਦਾ ਹੈ ਦੀਪਕ ਗੁਰੂ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਚਾਰ ਤਰ੍ਹਾਂ ਦੇ ਜੀਵਨ ਦੇ ਵਿੱਚ ਗੁਰੂ ਨੇ ਜੋ ਆਤਮਿਕ ਗਿਆਨ ਦੇ ਸਕਦੇ। ਮਹਾਰਾਜ ਇਹਨਾਂ ਦੇ ਗੁਣ ਸਤਿਗੁਰੂ ਜੀ ਨੇ ਕਿਹਾ ਪਹਿਲਾ ਹੈ ਪਾਰਸ ਗੁਰੂ। ਪਾਰਸ ਗੁਰੂ ਇਸ ਤਰ੍ਹਾਂ ਵੀ ਪਾਰਸ ਦੀ ਵੱਟੀ ਦਾ ਗੁਣ ਸਮਝਿਆ ਜਾਂਦਾ ਸੀ ਪੁਰਾਤਨ ਸਮੇਂ ਵਿੱਚ ਕਿ ਪਾਰਸ ਦੇ ਵਿੱਚ ਇੱਕ ਗੁਣ ਹੈ ਕਿ ਅੱਠ ਤਰ੍ਹਾਂ ਦੀਆਂ ਧਾਤਾਂ ਜਿਹੜੀਆਂ ਨੇ ਜਿਹਦੇ ਵਿੱਚ ਔਰ ਲੋਹਾ ਹੈ ਔਰ ਆਪਾਂ ਤਾਂਬੇ ਦਾ ਜ਼ਿਕਰ ਕਰਦੇ ਹਾਂ, ਪਿੱਤਲ ਦਾ ਜ਼ਿਕਰ ਕਰਦੇ ਹਾਂ, ਅੱਠ ਧਾਤਾਂ ਜਿਹਦੇ ਵਿੱਚ ਕਾਂਸੀ ਦਾ ਜ਼ਿਕਰ ਕਰਦੇ ਹਾਂ, ਉਹ ਅੱਠ ਧਾਤਾਂ ਨਾਲ ਜੇ ਉਸ ਪੱਥਰ ਨੂੰ ਘਸਾਇਆ ਜਾਂਦਾ ਸੀ ਤਾਂ ਉਹ ਸੋਨੇ ਵਰਗੇ ਗੁਣ ਉਹਨਾਂ ਅੰਦਰ ਪੈਦਾ ਹੋ ਜਾਂਦੇ ਸੀ। ਪਰ ਅੱਠ ਧਾਤਾਂ ਤੋਂ ਉੱਪਰ ਕੋਈ ਹੋਰ ਜਿਹੜਾ ਹੈ ਉਹਦੇ ਵਿੱਚ ਜਿਹੜਾ ਅਸਲ ਵਿੱਚ ਪਾਰਸ ਗੁਰੂ ਹੈ ਉਹ ਇਹ ਤਾਂ ਠੀਕ ਹੈ ਵੀ ਅੱਠ ਧਾਤਾਂ ਨੂੰ ਸੋਨਾ ਬਣਾ ਸਕਦਾ ਪਰ ਅੱਠਾਂ ਧਾਤਾਂ ਨੂੰ ਉਹ ਪਾਰਸ ਨਹੀਂ ਬਣਾ ਸਕਦਾ। ਕਹਿਣ ਤੋਂ ਭਾਵ ਇਹ ਹੈ ਕਿ ਕੁਝ ਐਸੇ ਗੁਰੂ ਨੇ ਧਰਤੀ 'ਤੇ ਜਿਹੜੇ ਗਿਆਨ 'ਤੇ ਦੇ ਸਕਦੇ ਨੇ ਪਰ ਆਪਣੀ ਬਰਾਬਰਤਾ 'ਤੇ ਤੁਹਾਨੂੰ ਲਿਜਾ ਨਹੀਂ ਸਕਦੇ। ਜਿੱਥੋਂ ਤੱਕ ਉਹਨਾਂ ਦੀ ਸੁਰਤ ਦਾ ਤਲ ਹੈ ਉੱਥੋਂ ਤੱਕ ਨਹੀਂ ਤੁਹਾਨੂੰ ਲਿਜਾ ਸਕਦੇ। ਜਿੱਥੇ ਤੱਕ ਉਹਨਾਂ ਦੀ ਵਿਚਾਰਧਾਰਾ, ਜਿੱਥੋਂ ਤੱਕ ਉਹਨਾਂ ਦੀ ਪਹੁੰਚ ਹੈ ਉੱਥੋਂ ਤੱਕ ਤੁਹਾਡੀ ਪਹੁੰਚ ਨਹੀਂ ਕਰਵਾ ਸਕਦੇ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਉਹਨਾਂ ਦੀ ਸਮਰੱਥਾ ਵਿੱਚ ਘਾਟ ਹੈ। ਉਸ ਤੋਂ ਉਪਰੰਤ ਦੂਸਰੀ ਤਰ੍ਹਾਂ ਦਾ ਗੁਰੂ ਹੈ ਜਿਹਨੂੰ ਭ੍ਰਿੰਗੀ ਗੁਰੂ ਕਿਹਾ ਜਾਂਦਾ ਹੈ। ਭ੍ਰਿੰਗੀ ਇੱਕ ਕੀੜਾ ਮੰਨਿਆ ਜਾਂਦਾ ਔਰ ਜਿਹੜਾ ਇੱਕ ਗੁਣ ਰੱਖਦਾ ਹੈ ਕਿ ਉਹ ਕਿਸੇ ਖਾਸ ਤਰ੍ਹਾਂ ਦੇ ਕੀੜੇ ਦੀ ਸੰਗਤ ਕਰਦਾ, ਉਸ ਕੀੜੇ ਵਿੱਚ ਆਪਣੇ ਵਰਗੀ ਆਵਾਜ਼ ਅਤੇ ਆਪਣੇ ਵਰਗੇ ਗੁਣ ਪੈਦਾ ਕਰ ਦਿੰਦਾ, ਉਹਦੇ ਕੰਨਾਂ ਵਿੱਚ ਆਵਾਜ਼ ਮਾਰ ਮਾਰ ਕੇ ਉਹਦੇ ਵਿੱਚ ਆਪਣੇ ਗੁਣ ਪੈਦਾ ਕਰਦਾ। ਪਰ ਹਰੇਕ ਕੀੜੇ 'ਤੇ ਨਹੀਂ, ਕਿਸੇ ਖਾਸ ਕੀੜੇ ਉੱਪਰ ਉਹ ਆਪਣੀ ਜਿਹੜੀ ਹੈ ਉਹ ਆਵਾਜ਼ ਦਾ ਅਸਰ ਪ੍ਰਗਟ ਕਰਦਾ, ਸਾਰਿਆਂ 'ਤੇ ਨਹੀਂ। ਮਹਾਰਾਜ ਕਹਿਣਗੇ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਕੁਝ ਐਸੇ ਵੀ ਗੁਰੂ ਹੋਣਗੇ ਜਿਹੜੇ ਕਿਸੇ ਖਾਸ ਜਾਤ ਜਾਂ ਕਿਸੇ ਬਰਾਦਰੀ ਨੂੰ ਗਿਆਨ ਦਿਆ ਕਰਨਗੇ। ਜਿਸ ਵੇਲੇ ਇਹ ਮੰਨਿਆ ਵੀ ਜਾਂਦਾ ਸੀ ਕਿ ਬ੍ਰਾਹਮਣ ਗੁਰੂ ਹੈ ਜਗਤ ਕਾ, ਬ੍ਰਾਹਮਣ ਕੇਵਲ ਬ੍ਰਾਹਮਣ ਨੂੰ ਗਿਆਨ ਦੇ ਸਕਦਾ ਸੀ ਜਾਂ ਖੱਤਰੀ ਨੂੰ ਦੇ ਸਕਦਾ ਸੀ, ਸ਼ੂਦਰ ਜਾਂ ਵੈਸ਼ਵਾ, ਵੈਸ਼ ਵਾਸਤੇ ਉਹਦਾ ਗਿਆਨ ਨਹੀਂ ਹੈ।
ਮਹਾਰਾਜ ਨੇ ਇੱਥੇ ਜ਼ਿਕਰ ਕੀਤਾ ਵੀ ਐਸੇ ਵੀ ਗੁਰੂ ਹੋਣਗੇ ਜਿਹੜੇ ਭਰਿੰਗੀ ਗੁਰੂ ਹੋਣਗੇ, ਉਹ ਗਿਆਨ ਤਾਂ ਦੇ ਸਕਦੇ ਹੋਣਗੇ ਪਰ ਉਹਨਾਂ ਦਾ ਗਿਆਨ ਕਿਸੇ ਖਾਸ ਜਾਤ ਜਾਂ ਬਰਾਦਰੀ ਵਾਸਤੇ ਹੋਏਗਾ। ਤੀਸਰੀ ਤਰ੍ਹਾਂ ਦਾ ਗੁਰੂ ਹੈ ਬਾਵਨ ਚੰਦਨ। ਬਾਵਨ ਚੰਦਨ ਗੁਰੂ ਉਹ ਹੈ ਕਿ ਜਿਹਦੇ 52 ਉਂਗਲਾਂ ਨੇੜੇ ਜਾਣ ਕਰਕੇ ਕੋਈ ਵੀ ਬੂਟਾ ਚੰਦਨ ਦਾ ਰੂਪ ਧਾਰਨ ਕਰ ਦਿੰਦਾ, ਪਰ ਬਾਵਨ ਚੰਦਨ ਦੇ ਅੰਦਰ ਵੀ ਇੱਕ ਅਵਗੁਣ ਹੈ ਕਿ ਉਹ ਬਾਂਸ ਦੇ ਬੂਟੇ ਦੇ ਨਜ਼ਦੀਕ ਹੋ ਕੇ ਵੀ ਬਾਂਸ ਵਿੱਚ ਸੁਗੰਧੀ ਨਹੀਂ ਪੈਦਾ ਕਰ ਸਕਦਾ। ਬਾਂਸ ਦਾ ਬੂਟਾ ਹੈ, ਉਹਦੇ ਲਾਗੇ ਚੰਦਨ ਲਾ ਦਿਓ ਅਤੇ ਚੰਦਨ ਜਿਹੜਾ ਹੈ ਔਰ ਉਹਦੇ ਅੰਦਰ ਇੰਨੀ ਤਾਕਤ ਹੈ ਵੀ ਉਹ ਸੁੱਕੇ ਬੂਟਿਆਂ ਵਿੱਚ ਵੀ ਆਪਣੀ ਤਾਕਤ ਪੈਦਾ ਕਰ ਸਕਦਾ, ਪਰ ਇੱਕ ਬਾਂਸ ਦੇ ਬੂਟੇ ਦੇ ਵਿੱਚ ਉਹ ਆਪਣੀ ਸੁਗੰਧੀ ਨਹੀਂ ਪੈਦਾ ਕਰ ਸਕਦਾ। ਮਹਾਰਾਜ ਕਹਿਣ ਲੱਗੇ ਬਾਵਨ ਚੰਦਨ ਗੁਰੂ ਵੀ ਜਿਹੜਾ ਹੈ ਉਹ ਪ੍ਰਵਾਨ ਨਹੀਂ ਹੈ ਕਿਉਂਕਿ ਉਹਦੀ ਪਹੁੰਚ ਵੀ ਸੀਮਤ ਹੈ। ਅਤੇ ਫਿਰ ਸਤਿਗੁਰੂ ਸਾਹਿਬ ਮਹਾਰਾਜ ਸਾਨੂੰ ਗੁਰੂ ਕਿਹੜਾ ਚਾਹੀਦਾ? ਮਹਾਰਾਜ ਕਹਿਣ ਲੱਗੇ ਚੌਥੀ ਤਰ੍ਹਾਂ ਦਾ ਗੁਰੂ ਹੈ ਦੀਪਕ ਗੁਰੂ। ਦੀਪਕ ਗੁਰੂ ਦੇ ਵਿੱਚ ਇੱਕ ਗੁਣ ਹੈ ਕਿ ਇੱਕ ਦੀਵਾ ਬਲਿਆ, ਉਸ ਦੀਵੇ ਤੋਂ ਤੁਸੀਂ ਲੱਖਾਂ ਦੀਵੇ ਬਾਲੋਗੇ। ਜਿਹੜੀ ਲਾਟ ਪਹਿਲੇ ਦੀਵੇ ਵਿੱਚ ਬਲ ਰਹੀ ਸੀ ਉਹੀ ਲਾਟ ਦੂਸਰੇ ਦੀਵਿਆਂ ਵਿੱਚ ਬਲੇ। ਇੱਕ ਦੀਪਕ ਨੇ ਆਪਣਾ ਸਾਰਾ ਗੁਣ ਦੂਸਰੇ ਅੰਦਰ ਪ੍ਰਗਟ ਕਰ ਦਿੱਤਾ, ਦੂਸਰੇ ਨੇ ਤੀਸਰੇ ਅੰਦਰ ਪ੍ਰਗਟ ਕਰ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਗੁਰਮੁਖੋ ਗੁਰਸਿੱਖੋ ਸਮਰੱਥ ਗੁਰੂ। ਗੁਰੂ ਨਾਨਕ ਸਾਹਿਬ ਮਹਾਰਾਜ ਦੀਪਕ ਗੁਰੂ ਸਨ ਜਿਨ੍ਹਾਂ ਨੇ ਆਪਣੀ ਜੋਤ ਭਾਈ ਲੈਣੇ ਸੇਵਾਦਾਰ ਦੇ ਅੰਦਰ ਟਿਕਾ ਕੇ ਆਪਣਾ ਰੂਪ ਦੇ ਦਿੱਤਾ ਅਤੇ ਗੁਰੂ ਅੰਗਦ ਬਣਾ ਦਿੱਤਾ ਸੀ, ਗੁਰੂ ਅੰਗਦ ਸਾਹਿਬ ਬਣਾ ਦਿੱਤਾ। ਇੱਕ ਸੇਵਾਦਾਰ ਨੂੰ ਗੁਰਤਾ ਗੱਦੀ ਦੇ ਤਖ਼ਤ 'ਤੇ ਬਿਠਾਇਆ ਅਤੇ ਗੁਰਤਾ ਗੱਦੀ ਦੇ ਤਖ਼ਤ 'ਤੇ ਬਿਠਾ ਕੇ ਆਪਣੀ ਜੋਤ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੰਦਰ ਟਿਕਾ ਦਿੱਤੀ। ਮਹਾਰਾਜ ਜੀ ਕਹਿੰਦੇ ਸਿੱਖ ਵਾਸਤੇ ਦੀਪਕ ਗੁਰੂ ਹੈ ਸ਼ਬਦ, ਸਿੱਖ ਵਾਸਤੇ ਦੀਪਕ ਗੁਰੂ ਹੈ ਸਤਿਗੁਰੂ ਸਮਰੱਥ, ਕਿਉਂਕਿ ਜੀਵਨ ਦੇ ਅੰਦਰ ਜਦੋਂ ਸਤਿਗੁਰੂ ਵਾਲੇ ਪਾਸੇ ਤੁਰਾਂਗੇ ਜਿੰਨਾ ਗਿਆਨ ਸਤਿਗੁਰੂ ਦੇ ਹਿਰਦੇ ਦੇ ਵਿੱਚ ਹੈ ਉਹਨਾਂ ਗਿਆਨ ਸਤਿਗੁਰੂ ਸਿੱਖ ਦੇ ਹਿਰਦੇ ਦੇ ਵਿੱਚ ਵੀ ਟਿਕਾਉਣ ਦੀ ਸਮਰੱਥਾ ਰੱਖਦੇ। ਇਹ ਗੁਣ ਹੈ ਸਤਿਗੁਰੂ ਸਾਹਿਬ ਜੀ ਦੇ ਘਰ ਦੀ, ਇਹ ਵਡਿਆਈ ਹੈ ਜੀਵਨ ਵਿੱਚ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ। ਮਹਾਰਾਜ ਕਹਿਣਗੇ ਸਤਿਗੁਰੂ ਉਹ ਹੈ ਜਿਹਦੇ ਅੰਦਰ ਨਾਮ ਟਿਕਿਆ ਹੋਵੇ। ਮਹਾਰਾਜ ਜੀ ਨੇ ਕਿਹਾ ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ, ਜਾਤ ਸਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਇਹ ਸਤਿਗੁਰੂ ਸਾਹਿਬ ਜੀ ਦੇ ਅੰਦਰ ਗੁਣ ਹੈ। ਮਹਾਰਾਜ ਜੀ ਨੇ ਕਿਹਾ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ। ਮਹਾਰਾਜ ਕਹਿਣ ਲੱਗੇ ਅਸਲ ਵਿੱਚ ਸਤਿਗੁਰੂ ਹੈ ਹੀ ਉਹ ਜਿਹਦੇ ਹਿਰਦੇ ਰੂਪੀ ਘਰ ਦੇ ਵਿੱਚ ਨਾਮ ਟਿਕਿਆ ਹੋਇਆ ਹੈ, ਦਾਤ ਟਿਕੀ ਹੋਈ ਹੈ। ਔਰ ਇਸ ਕਰਕੇ

ਇਸ ਕਰਕੇ ਕਿਉਂਕਿ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿ ਇਸ ਜੀਵਨ ਵਿੱਚ ਨਮਸਕਾਰ ਗੁਰਦੇਵ ਕੋ ਸਤਿਨਾਮ ਜਿਸ ਮੰਤਰ ਸੁਣਾਇਆ ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਇੱਕ ਪਾਸੇ ਮਹਾਰਾਜ ਨੇ ਇਹ ਜ਼ਿਕਰ ਕੀਤਾ, ਦੂਸਰੇ ਪਾਸੇ ਇਹ ਨਿਰਣਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਅਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਬਾਰ। ਸਤਿਗੁਰੂ ਜੀ ਕਹਿੰਦੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਹਾਂ, ਕਿਉਂ? ਕਿਉਂਕਿ ਜਿਸ ਗੁਰੂ ਨੇ ਮੈਨੂੰ ਮਾਨਸ ਬਿਰਤੀ ਤੋਂ ਦੇਵਤਾ ਹੀ ਬਿਰਤੀ ਦਾ ਪਾਤਰ ਬਣਾ ਦਿੱਤਾ ਔਰ ਵਾਰ ਇੱਕ ਸਕਿੰਟ ਵੀ ਨਹੀਂ ਲੱਗਾ। ਮਹਾਰਾਜ ਕਹਿਣਗੇ ਮੈਂ ਐਸੇ ਸਤਿਗੁਰੂ ਤੋਂ ਕੁਰਬਾਨ। ਮਹਾਰਾਜ ਇੱਥੇ ਸਮਝਾਉਂਦੇ ਨੇ ਕਿ ਅਨਿਕ ਵਾਰ ਗੁਰ ਕੋ ਬਲਜਾਓ, ਮੈਂ ਆਪਣੇ ਗੁਰੂ ਤੋਂ ਬਲਿਹਾਰ ਹਾਂ, ਕੁਰਬਾਨ ਹਾਂ। ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋਂ ਕੋਏ, ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ। ਕਹਿਣ ਲੱਗੇ ਬਿੰਦ ਬਿੰਦ ਟੁਕੜੇ ਟੁਕੜੇ ਕਰਕੇ, ਬਿੰਦ ਬਿੰਦ ਛੋਟੇ ਛੋਟੇ ਚੁੱਖ ਚੁੱਖ, ਕਹਿਣ ਲੱਗੇ ਟੁਕੜੇ ਕਰਕੇ ਮੈਂ ਕੁਰਬਾਨ ਹਾਂ ਆਪਣੇ ਜੀਵਨ ਵਿੱਚ। ਸਾਹਿਬ ਤੇਰੇ ਨਾਮ ਵਿੱਟੋ ਬਿੰਦ ਬਿੰਦ ਚੁੱਖ ਚੁੱਖ ਹੋਏ। ਇੱਥੇ ਫਿਰ ਸਤਿਗੁਰੂ ਜ਼ਿਕਰ ਕਰਦੇ ਕਹਿੰਦੇ ਕਿ ਸਤਿਗੁਰੂ ਸਾਹਿਬ ਅਨੇਕ ਵਾਰ ਗੁਰ ਕੋ ਬਲਜਾਓ, ਮੈਂ ਆਪਣੇ ਗੁਰੂ ਤੋਂ ਅਨੇਕਾਂ ਵਾਰ ਕੁਰਬਾਨ ਜਾਣ ਵਾਸਤੇ, ਬਲਿਹਾਰ ਜਾਣ ਵਾਸਤੇ ਤਿਆਰ ਬੈਠਾ। ਇਹ ਸਮਰੱਥਾ ਹੈ ਸਤਿਗੁਰੂ ਸਾਹਿਬ ਜੀ ਦੇ ਦਰ ਦੀ। ਅੱਗੇ ਮਹਾਰਾਜ ਜੀ ਕਹਿੰਦੇ ਸਰਬ ਨਿਧਾਨ ਜੀ ਕਾ ਦਾਤਾ। ਸਤਿਗੁਰੂ ਜੀ ਕਹਿੰਦੇ ਸਰਬ ਨਿਧਾਨ ਦੁਨੀਆਂ ਦਾ ਹਰੇਕ ਖਜ਼ਾਨਾ, ਸਰਬ ਨਿਧਾਨ ਜੀ ਕਾ ਦਾਤਾ। ਸਤਿਗੁਰੂ ਕਹਿਣ ਲੱਗੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਅਤੇ ਦੁਨੀਆਂ ਦੇ ਹਰੇਕ ਖਜ਼ਾਨੇ ਦਾ ਮਾਲਕ, ਸਭ ਨਿਧਾਨ ਦਸ ਅਸਤ ਸਿਧਾਨ ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ। ਸਤਿਗੁਰੂ ਸਾਹਿਬ ਮਹਾਰਾਜ ਇੱਥੇ ਜ਼ਿਕਰ ਕਰਦੇ ਸਰਬ ਨਿਧਾਨ ਜੀ ਕਾ ਦਾਤਾ, ਸਾਰੇ ਦੁਨੀਆਂ ਦੇ ਖਜ਼ਾਨੇ ਅਤੇ ਜੀ ਭਾਵ ਕੇ ਆਤਮਿਕ ਨਿੱਜ ਦੀ ਦਾਤ ਦੇਣ ਵਾਲਾ ਹੈ ਕਰਤਾ ਪੁਰਖ, ਸਾਰੇ ਖਜ਼ਾਨੇ ਨੇ ਉਹਦੇ ਕੋਲ। ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਮਹਾਰਾਜ ਕਹਿਣਗੇ ਜੀਵਾਂ ਦੇ ਅੰਦਰ ਕਰਤੇ ਪੁਰਖ ਦੀ ਬੰਦਗੀ ਦੀ ਦਾਤ ਦੇਣ ਵਾਲਾ ਉਹ ਨਿਰੰਕਾਰ ਸਰੂਪ ਅਕਾਲ ਪੁਰਖ ਦਾ ਜਾਣੂ ਉਹ ਸਤਿਗੁਰੂ ਸਮਰੱਥ, ਜਿੱਥੇ ਮਹਾਰਾਜ ਨੇ ਕਿਹਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ, ਅੱਠੇ ਪਹਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪ੍ਰਥਾਏ ਜ਼ਿਕਰ ਕਿ ਉਹ ਸਤਿਗੁਰੂ ਜਿਹੜਾ ਅੱਠੇ ਪਹਿਰ ਚੌਵੀ ਘੰਟੇ ਪਾਰ ਬ੍ਰਹਮ ਦੇ ਰੰਗ ਦੇ ਵਿੱਚ ਰਤਾ ਹੋਇਆ ਜੁੜਿਆ ਹੋਇਆ। ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਇੱਥੋਂ ਤੱਕ ਅਵਸਥਾ ਆ ਗਈ ਕਿ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ। ਕਹਿੰਦੇ ਨੇ ਬ੍ਰਹਮ ਦੇ ਵਿੱਚ ਜਨ, ਬ੍ਰਹਮ ਕੀ ਹੈ? ਅਕਾਲ ਪੁਰਖ। ਜਨ ਕੀ ਹੈ? ਉਹਦੀ ਆਗਿਆ ਵਿੱਚ, ਉਹਦੀ ਸੇਵਾ ਵਿੱਚ ਰਹਿਣ ਵਾਲਾ। ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ। ਸਤਿਗੁਰੂ ਸਾਹਿਬ ਕਹਿਣ ਲੱਗੇ ਜਨ ਦੇ ਵਿੱਚ ਬ੍ਰਹਮ ਅਤੇ ਬ੍ਰਹਮ ਦੇ ਵਿੱਚ ਜਨ ਬੈਠਾ ਹੈ। ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਵਣ ਬੁੱਝੈ ਵਿਧ ਜਾਣੈ। ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ ਸਾਗਰ ਵਿੱਚ ਬੂੰਦ ਅਤੇ ਬੂੰਦ ਵਿੱਚ ਸਾਗਰ। ਆਪਾਂ ਇੱਕ ਉਦਾਹਰਣ ਲਈਏ, ਆਮ ਕਰਕੇ ਸਮੁੰਦਰ 'ਚੋਂ ਇੱਕ ਬੂੰਦ ਜੇ ਪ੍ਰਾਪਤ ਵੀ ਕੀਤੀ ਜਾਂਦੀ ਹੈ ਅਤੇ ਸਮੁੰਦਰ ਵਿੱਚੋਂ ਲਈ ਗਈ ਇੱਕ ਬੂੰਦ ਅਤੇ ਉਹਦੇ ਵਿੱਚੋਂ ਪ੍ਰਗਟ ਕੀਤੇ ਗਏ, ਚੈੱਕ ਕੀਤੇ ਗਏ ਗੁਣ ਬਿਲਕੁਲ ਬਰਾਬਰ ਦੇ ਹਨ, ਕਿਉਂਕਿ ਸਮੁੰਦਰ ਵਿੱਚ ਜਿਹੜੇ ਗੁਣ ਉਹ ਬੂੰਦ ਵਿੱਚ ਵੀ ਉਸੇ ਤਰ੍ਹਾਂ ਦੇ ਗੁਣ ਆਉਂਦੇ। ਅਤੇ ਇੱਥੋਂ ਤੱਕ ਮਹਾਰਾਜ ਜੀ ਨੇ ਕਿਹਾ ਕਿ ਜਦੋਂ ਨਿੱਜ ਦੀ ਅਵਸਥਾ ਕਰਤੇ ਪੁਰਖ ਦੇ ਪ੍ਰਥਾਏ ਸਮਰਪਿਤ ਹੋ ਜਾਏ, ਫਿਰ ਮਹਾਰਾਜ ਜੀ ਨੇ ਕਿਹਾ ਉਸ ਕਰਤੇ ਪੁਰਖ ਵਿੱਚ ਹਰ ਹਰ ਜਨ ਦੋਈ ਇੱਕ ਹੈ, ਬਿਭ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ। ਮਹਾਰਾਜ ਕਹਿਣ ਲੱਗੇ ਜਲ ਵਿੱਚੋਂ ਜਿਵੇਂ ਤਰੰਗ ਉਤਪੰਨ ਹੁੰਦੀ ਅਤੇ ਜਲ ਵਿੱਚ ਸਮਾ ਗਈ, ਇਸੇ ਤਰੀਕੇ ਨਾਲ ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ, ਇੱਕ ਹੈ ਆਪ ਨਹੀਂ ਕਛ ਪਰਮ। ਹੁਣ ਭੇਦ ਨਹੀਂ ਹੈ। ਜਿਸ ਵੇਲੇ ਆਪਾਂ ਪੰਜਵੀਂ ਰਾਸ ਪੜ੍ਹਦੇ ਹਾਂ ਨਾ, ਸਤਿਗੁਰੂ ਸਾਹਿਬ ਜੀ ਦੇ ਕਈ ਸਵਾਲ ਜਵਾਬ ਅਤੇ ਇੱਕ ਪੰਜਵੀਂ ਰੁੱਤ ਹੈ। ਬਾਰ੍ਹਾਂ ਰਾਸਾਂ ਨੇ ਸੂਰਜ ਪ੍ਰਕਾਸ਼ ਦੀਆਂ ਔਰ ਪੰਜ ਛੇ ਰੁੱਤਾਂ ਨੇ, ਜਿਹਦੇ ਵਿੱਚ ਪੰਜਵੀਂ ਰੁੱਤ ਦੇ ਵਿੱਚ ਗੁਰਸਿੱਖਾਂ ਦੇ ਆਤਮਿਕ ਤਲ 'ਤੇ ਬੇਅੰਤ ਸਵਾਲ ਸਨ ਗੁਰੂ ਗੋਬਿੰਦ ਸਿੰਘ।

ਮਹਾਰਾਜ ਜੀ ਨੂੰ ਬੇਅੰਤ ਸਵਾਲ। ਆਤਮਿਕ ਜੀਵਨ ਦੇ ਨਿੱਜ ਦੇ ਸਰੀਰ ਦੇ ਤੇ ਉਹ ਸਾਰੇ ਦੇ ਸਾਰੇ ਸਵਾਲ ਜਦੋਂ ਸਤਿਗੁਰੂ ਸਾਹਿਬ ਜੀ ਨੂੰ ਗੁਰਸਿੱਖ ਪੁੱਛ ਰਹੇ ਸਨ ਤੇ ਮਹਾਰਾਜ ਜੀ ਨੇ ਜ਼ਿਕਰ ਕੀਤਾ ਸੀ, ਕਹਿੰਦੇ ਨੇ ਕਿ ਤੁਸੀਂ ਹੁਣ ਸਵਾਲ ਮੈਨੂੰ ਨਾ ਪੁੱਛਿਆ ਕਰੋ, ਇਹ ਸਤਿਗੁਰੂ ਜੀ ਦੇ ਬਚਨ। ਮਹਾਰਾਜ ਜੀ ਕਹਿੰਦੇ ਵੀ ਹੁਣ ਸਵਾਲ ਇੱਦਾਂ ਕਰਿਆ ਕਰੋ ਵੀ ਸਵਾਲ ਹੁਣ ਮੈਨੂੰ ਨਾ ਪੁੱਛਿਆ ਕਰੋ। ਮਹਾਰਾਜ ਵੀ ਕਿਉਂ, ਕੀ ਗੱਲ? ਸਤਿਗੁਰੂ ਕਹਿੰਦੇ ਨਹੀਂ ਭਾਈ ਦਇਆ ਸਿੰਘ ਨੂੰ ਸਵਾਲ ਪੁੱਛ ਲਿਆ ਕਰੋ। ਹੁਣ ਸਤਿਗੁਰੂ ਕਹਿੰਦੇ ਭਾਈ ਦਇਆ ਸਿੰਘ ਨੂੰ ਸਵਾਲ ਪੁੱਛਿਆ ਕਰੋ। ਸੰਗਤ ਵਿੱਚ ਗੁਰਸਿੱਖਾਂ ਨੇ ਕਿਹਾ ਮਹਾਰਾਜ ਤੁਹਾਡੇ ਵਿੱਚ, ਤੁਹਾਡੇ ਉੱਤਰਾਂ ਵਿੱਚ ਅਤੇ ਭਾਈ ਦਇਆ ਸਿੰਘ ਦੇ ਉੱਤਰਾਂ ਵਿੱਚ ਬੜਾ ਫਰਕ ਪੈ ਜਾਏਗਾ। ਜਦੋਂ ਸਮਰੱਥ ਗੁਰੂ ਕੋਲ ਉੱਤਰ ਸੁਣਾਂਗੇ, ਇੱਕ ਪਾਸੇ ਸਿੱਖ ਕੋਲ ਸੁਣਾਂਗੇ ਤਾਂ ਮਹਾਰਾਜ ਫਰਕ ਤਾਂ ਪਏਗਾ। ਸਤਿਗੁਰੂ ਜੀ ਨੇ ਕਿਹਾ ਸੀ ਅੱਜ ਤੋਂ ਬਾਅਦ ਮੇਰੇ ਵਿੱਚ ਅਤੇ ਭਾਈ ਦਇਆ ਸਿੰਘ ਦੇ ਵਿੱਚ ਕੋਈ ਅੰਤਰ ਨਹੀਂ ਹੈ, ਕੋਈ ਵੱਖਰੇਵਾਂ ਨਹੀਂ। ਇੱਥੇ ਫਿਰ ਮਹਾਰਾਜ ਜੀ ਨੇ ਕਿਹਾ ਨਾ ਕਿ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ ਅੱਜ ਮੇਰੇ ਵਿੱਚ ਅਤੇ ਭਾਈ ਦਇਆ ਸਿੰਘ ਦੇ ਵਿੱਚ ਰੰਚਕ ਮਾਤਰ ਵੀ ਭੇਦ ਨਹੀਂ, ਇੱਕ ਹੀ ਹੋ ਗਿਆ। ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਬ੍ਰਹਮ ਦੇ ਵਿੱਚ ਉਹ ਅਕਾਲ ਪੁਰਖ ਦਾ ਸਰੂਪ ਹੈ, ਪਰ ਉਸੇ ਸਰੂਪ ਦੇ ਵਿੱਚ ਜਨ ਜਿਹੜਾ ਸੀ ਉਹ ਬਣ ਗਿਆ। ਜਿਵੇਂ ਮੰਨ ਲਓ ਆਮ ਕਰਕੇ ਆਪਾਂ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਕਥਨ ਪੜ੍ਹਦੇ ਹਾਂ ਕਿ ਜੀਵਨ ਵਿੱਚ ਕੋਈ ਨਦੀ, ਕੋਈ ਛੋਟਾ ਝਰਨਾ, ਕੋਈ ਦਰਿਆ ਆਪੋ ਆਪਣੀ ਹੋਂਦ ਲੈ ਕੇ ਤੁਰਦੇ ਆ, ਪਰ ਜਦੋਂ ਵੱਡੇ ਸਮੁੰਦਰ ਵਿੱਚ ਜਾ ਕੇ ਸਮਾ ਜਾਂਦੇ ਆ ਉਹਨਾਂ ਦੀ ਹੋਂਦ ਸਮੁੰਦਰ ਹੀ ਹੋ ਜਾਂਦੀ, ਫਰਕ ਕੋਈ ਨਹੀਂ। ਰੱਤੀ ਭਰ ਵੀ ਉਹਨਾਂ ਵਿੱਚ ਅੰਤਰ ਨਹੀਂ, ਜਿਸ ਤਰ੍ਹਾਂ ਦਾ ਸਮੁੰਦਰ ਉਸੇ ਤਰ੍ਹਾਂ ਦਾ ਹੀ ਹੋ ਗਿਆ। ਹੁਣ ਆਪਣੀ ਤਾਕਤ, ਆਪਣੀ ਸਮਰੱਥਾ, ਆਪਣੇ ਗੁਣ ਔਰ ਆਪਣਾ ਜਿਹੜਾ ਉਹਨਾਂ ਦਾ ਹੋਂਦ ਦਾ ਪ੍ਰਗਟਾਵਾ ਸੀ, ਕੋਈ ਦਰਿਆ ਬਣ ਕੇ, ਕੋਈ ਸਰੋਵਰ ਬਣ ਕੇ ਬੈਠਾ ਸੀ, ਉਹ ਸਾਰੇ ਖਤਮ ਹੋ ਗਏ, ਵੱਖਰੇਵਾਂ ਨਹੀਂ ਰਿਹਾ, ਖਤਮ, ਸਾਰਾ ਕੁਝ ਖਤਮ ਕਰ ਦਿੱਤਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਵੀ ਇਹੀ ਕਹਿੰਦੇ ਆ ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ। ਮੰਨ ਲਓ ਇੱਕ ਜੱਗ ਦੇ ਵਿੱਚ ਛੋਟਾ ਜਿਹਾ ਕੱਪ ਪਾਣੀ ਦਾ ਪਾ ਦਿੱਤਾ, ਕੱਪ ਛੋਟਾ ਸੀ ਪਰ ਜੱਗ ਵਿੱਚ ਜਾ ਕੇ ਹੁਣ ਉਹ ਬਰਾਬਰ ਦਾ ਹੋ ਗਿਆ, ਉਹਦੇ ਵਿੱਚ ਹੀ ਹੁਣ ਵੱਖਰੇਵਾਂ ਨਹੀਂ ਤੁਸੀਂ ਕਰ ਸਕਦੇ, ਉਹ ਗੁਣ ਉਸੇ ਤਰ੍ਹਾਂ ਦੇ ਹੋ ਗਏ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ। ਇੱਕ ਹੈ ਆਪ ਨਹੀਂ ਕਛ ਭਰਮ। ਸਤਿਗੁਰੂ ਕਹਿਣ ਲੱਗੇ ਇੱਕੋ ਹੀ ਆਪ ਹੀ ਅਕਾਲ ਪੁਰਖ ਸਾਰੇ ਪਾਸੇ ਹੈ, ਹੁਣ ਭਰਮ ਹੈ ਹੀ ਕੋਈ ਨਹੀਂ। ਮਹਾਰਾਜ ਕਹਿਣ ਲੱਗੇ ਕੋਈ ਭਰਮ ਨਹੀਂ ਹੈ, ਕੋਈ ਵੱਖਰੇਵਾਂ ਨਹੀਂ ਹੈ, ਹੁਣ ਕੋਈ ਫਰਕ ਨਹੀਂ ਰਿਹਾ। ਸਤਿਗੁਰੂ ਸਾਹਿਬ ਕਹਿਣ ਲੱਗੇ ਹੁਣ ਅਕਾਲ ਪੁਰਖ ਅਤੇ ਗੁਰਸਿੱਖ ਇੱਕ ਹੀ ਹੋ ਗਏ, ਇੱਕ ਅਕਾਲ ਪੁਰਖ ਅਤੇ ਗੁਰਸਿੱਖ ਜਿਹੜੇ ਹਨ, ਹੁਣ ਉਹਨਾਂ ਵਿੱਚ ਅੰਤਰ ਰੱਤੀ ਭਰ ਨਹੀਂ ਰਿਹਾ ਹੈ, ਹੁਣ ਇੱਕ ਹੀ ਹੋ ਗਏ, ਇੱਕ ਦੇ ਵਿੱਚ ਹੀ ਉਹਨਾਂ ਦੀ ਲੀਨਤਾ ਸੰਸਾਰ ਵਿੱਚ ਪ੍ਰਗਟ ਹੋ ਗਈ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿਣਗੇ ਹੁਣ ਕੋਈ ਫਰਕ ਨਹੀਂ ਹੈ, ਜੈਸੇ ਏਕ ਨਦ ਅਤੇ ਤਰੰਗ ਕੋਟ ਉਪਜਤ ਹੈ, ਪਾਨ ਕੇ ਤਰੰਗ ਸਭੈ ਪਾਨ ਹੀ ਮਿਲਾਹੇਂਗੇ। ਕਹਿੰਦੇ ਨੇ ਪਾਣੀ ਦੀਆਂ ਤਰੰਗਾਂ ਕੁਝ ਸਮੇਂ ਵਾਸਤੇ ਵੱਖਰੀਆਂ ਹੋਈਆਂ, ਪਰ ਪਾਣੀ ਦੀਆਂ ਤਰੰਗਾਂ ਫਿਰ ਪਾਣੀ ਵਿੱਚ ਹੀ ਲੀਨ ਹੋ ਜਾਣਗੀਆਂ, ਵੱਖਰੇਵਾਂ ਕੋਈ ਨਹੀਂ। ਇੱਥੇ ਸਤਿਗੁਰੂ ਜੀ ਨੇ ਕਿਹਾ ਇੱਕ ਹੈ ਆਪ ਨਹੀਂ ਕਛ ਭਰਮ। ਅਕਾਲ ਪੁਰਖ ਦੇ ਵਿੱਚ ਉਹਨੇ ਕਰਤੇ ਪੁਰਖ ਨੇ ਆਪਣਾ ਆਪਾ ਟਿਕਾਇਆ ਹੋਇਆ ਹੈ, ਹੁਣ ਕੋਈ ਭਰਮ ਨਹੀਂ ਹੈ, ਹੁਣ ਕੋਈ ਭੁਲੇਖਾ ਨਹੀਂ ਹੈ। ਇਸ ਕਰਕੇ ਅੱਗੇ ਸਤਿਗੁਰੂ ਸਾਹਿਬ ਮਹਾਰਾਜ ਜੀ ਜ਼ਿਕਰ ਕਰਦਿਆਂ ਕਹਿੰਦੇ ਸਹਿਸ ਸਿਆਣਪ ਲਇਆ ਨਾ ਜਾਈਐ। ਮਹਾਰਾਜ ਕਹਿਣਗੇ ਸਹਿਸ, ਸਹਿਸ ਦਾ ਅਰਥ ਹੈ ਹਜ਼ਾਰਾਂ। ਜੇ ਜ਼ਿਕਰ ਕਰੀਏ ਤਾਂ ਸਹਿਸ ਸਿਆਣਪ ਲਇਆ ਨਾ ਜਾਈਐ, ਕਹਿਣ ਲੱਗੇ ਜੇ ਜ਼ਿਕਰ ਕਰੀਏ ਤਾਂ ਸਹਿਸ ਦਾ ਅਰਥ ਹੁੰਦਾ ਹੈ ਹਜ਼ਾਰਾਂ। ਹਜ਼ਾਰਾਂ ਸਿਆਣਪਾਂ ਜਿਹੜੀਆਂ ਨੇ ਜੋ ਜੀਵਨ ਦੇ ਵਿੱਚ ਧਾਰਨ ਕਰੀਏ, ਸਿਆਣਪ ਧਾਰਨ ਕਰੀਏ, ਇਹ ਮਹਾਰਾਜ ਕਹਿਣ ਲੱਗੇ ਸਹਿਸ ਸਿਆਣਪ ਲਇਆ ਨਾ ਜਾਈਐ, ਉਹ ਕਰਤੇ ਪੁਰਖ ਨੂੰ ਤੁਸੀਂ ਸਿਆਣਪ ਨਾਲ ਪ੍ਰਾਪਤ ਹੀ ਨਹੀਂ ਕਰ ਸਕਦੇ। ਸਹਿਸ ਸਿਆਣਪਾ ਲੱਖ ਹੋਏ,
ਤਾਂ ਇੱਕ ਨਾ ਚੱਲੇ ਨਾਲ। ਸਤਿਗੁਰੂ ਜੀ ਨੇ ਇੱਥੋਂ ਤੱਕ ਵੀ ਕਿਹਾ, ਸਹਿਸ ਸਿਆਣਪ ਕਰ ਰਹੇ ਮਨ ਕੋਰੇ ਰੰਗ ਨਾ ਹੋਏ। ਜੀਵਨ ਵਿੱਚ ਜਿੰਨੀ ਮਰਜ਼ੀ ਵੱਡੀ ਸਿਆਣਪ ਹੋਵੇ, ਔਰ ਇਸ ਜੀਵਨ ਵਿੱਚ ਇਹ ਨਿਰਣਾ ਸਾਡੇ ਸਨਮੁਖ ਮਹਾਰਾਜ ਜੀ ਨੇ ਕੀਤਾ ਵੀ ਜਦੋਂ ਸਿੱਖ ਬਰੀਕੀ ਵਿੱਚ ਸੁਰਤ ਲੈ ਕੇ ਜਾਂਦਾ ਅਤੇ ਉਹਦੇ ਵਿੱਚ ਕਮੀ ਕੋਈ ਨਹੀਂ ਹੈ, ਸਿਆਣਪ ਕਿਤੇ ਵੀ ਨਹੀਂ ਰਹਿ ਜਾਂਦੀ। ਔਰ ਇੱਕ ਗੁਰਮੁਖ ਪਿਆਰੇ ਲੁਧਿਆਣੇ ਦੇ ਵਿੱਚ ਡਾਕਟਰੇਟ ਡਿਗਰੀ ਕਰਕੇ ਬੜੇ ਉੱਚੇ ਲੈਵਲ ਦੀ ਵਿੱਦਿਆ, ਸ਼ਾਇਦ ਜਿਵੇਂ ਨਾਮ ਵੀ ਸਾਰਾ ਅਤੇ ਸ਼ਾਇਦ ਡਾਕਟਰ ਅਨੁਰਾਗ ਸਿੰਘ ਹੋਣ, ਉਹ ਡਾਕਟਰੇਟ ਡਿਗਰੀ ਸੀ ਉਹਨਾਂ ਕੋਲ, ਔਰ ਬੜੀ ਬੰਦਗੀ ਵਾਲੀ ਰੂਹ, ਬੜੇ ਅਭਿਆਸੀ ਗੁਰਮੁਖ ਸਨ, ਔਰ ਇੰਨਾ ਕੁ ਨੇਮ ਇੰਨਾ ਕੁ ਜੁੜੇ ਹੋਏ ਸੁਰਤ ਕਰਕੇ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਕਹਿੰਦੇ ਵੀ ਮੈਂ ਇਸ ਜੀਵਨ ਵਿੱਚ ਇੱਕ ਛੋਟੀ ਜਿਹੀ ਚਤੁਰਾਈ ਕੀਤੀ ਸੀ ਜਿਹਦੇ ਤੋਂ ਮੇਰੇ ਬਜ਼ੁਰਗਾਂ ਨੇ ਮੈਨੂੰ ਰੋਕਿਆ ਸੀ। ਕਹਿੰਦੇ ਮੇਰੇ ਕੋਲ ਰਿਸ਼ਤੇਦਾਰ ਸਨ ਬੜੇ ਅਭਿਆਸੀ ਗੁਰਮੁਖ, ਉਹ ਹੋਸਪਿਟਲ ਵਿੱਚ ਦਾਖਲ ਸੀ। ਕਹਿੰਦੇ ਉਹਨੇ ਸਿਆਣਪ ਵੀ ਕੀ ਵਰਤੀ, ਮੈਂ ਹੋਸਪਿਟਲ ਦੇ ਵਿੱਚ ਜਾਣਾ ਸੀ। ਕਹਿੰਦੇ ਮੈਂ ਪੂਰੇ ਕੱਪੜੇ ਜਿਹੜੇ ਸੀ ਉਹ ਵਧੀਆ, ਜਿਸ ਤਰ੍ਹਾਂ ਯੂਨੀਵਰਸਿਟੀ ਵਿੱਚ ਪਾ ਕੇ ਜਾਂਦੇ ਸੀ ਇਸੇ ਤਰ੍ਹਾਂ ਗਿਆ, ਅਤੇ ਮੈਂ ਮਿਲਣ ਗਿਆ ਆਪਣੀ ਵੱਲੋਂ, ਅਤੇ ਉਹ ਜਿਹੜਾ ਪਰਿਵਾਰ ਖਲੋਤਾ ਸੀ ਨਾ, ਉਹ ਪਰਿਵਾਰ ਬਾਹਰੇ ਮਿਲ ਪਿਆ। ਉਹ ਕਹਿੰਦੇ ਜੀ ਹੁਣ ਤਾਂ ਟਾਈਮ ਨਹੀਂ ਮਿਲਣ ਦਾ, ਪੇਸ਼ੈਂਟ ਨੂੰ ਮਿਲਿਆ ਨਹੀਂ ਜਾ ਸਕਦਾ, ਵੀ ਉਹਨਾਂ ਨੇ ਰੋਕ ਲਾਈ, ਅਤੇ ਇਸ ਤਰੀਕੇ ਦੇ ਨਾਲ ਹੁਣ ਮਿਲਾਪ ਨਹੀਂ ਹੋ ਸਕਦਾ। ਵੀ ਡਾਕਟਰ ਸਾਹਿਬ ਕਹਿੰਦੇ ਵੀ ਮੈਂ ਤਾਂ ਬੜੀ ਦੂਰੋਂ ਆਇਆ, ਮੇਰਾ ਪਰਿਵਾਰ ਮੈਂ ਛੱਡ ਕੇ ਆਇਆ, ਅਸੀਂ ਕਿਸੇ ਜਾਣਾ ਸੀ ਕਾਰਜ 'ਤੇ, ਪਰ ਮੈਂ ਇੱਥੇ ਪਹਿਲਾਂ ਜ਼ਰੂਰੀ ਆਉਣਾ ਸਮਝਿਆ ਵੀ ਮੈਂ ਮਿਲਣਾ ਸੀ। ਉਹ ਕਹਿੰਦੇ ਵੀ ਸਾਡੀ ਤਾਂ ਸੁਣਦਾ ਕੋਈ ਨਹੀਂ। ਕਹਿੰਦੇ ਕੋਈ ਨਹੀਂ, ਕਹਿੰਦੇ ਮੈਂ ਬਹੁਤ ਆਤਮ ਵਿਸ਼ਵਾਸ ਜਾ ਗਿਆ, ਸਿੱਧਾ ਹੋਸਪਿਟਲ ਦੇ ਵਿੱਚ ਜਾ ਕੇ ਕਿਹਾ ਕਿ ਮੈਂ ਡਾਕਟਰ ਫਲਾਣਾ ਸਿੰਘ ਮਰੀਜ਼ ਨੂੰ ਵੇਖਣ ਵਾਸਤੇ ਆਇਆ। ਹੁਣ ਇੱਕ ਹੋਸਪਿਟਲ ਦੇ ਡਾਕਟਰ ਵਿੱਚ ਅਤੇ ਯੂਨੀਵਰਸਿਟੀ ਦੇ ਡਾਕਟਰ ਦੇ ਵਿੱਚ ਅੰਤਰ ਹੈ, ਡਾਕਟਰ ਤਾਂ ਦੋਵਾਂ ਦੇ ਸਾਹਮਣੇ ਲੱਗ ਰਿਹਾ। ਕਹਿੰਦੇ ਮੈਂ ਬੜੇ ਕੌਨਫੀਡੈਂਸ ਨਾਲ ਜਾ ਕੇ ਕਿਹਾ ਵੀ ਮੈਂ ਫਲਾਣਾ ਸਿੰਘ, ਮੈਂ ਡਾਕਟਰ ਫਲਾਣਾ ਸਿੰਘ, ਮੈਂ ਮਰੀਜ਼ ਵੇਖਣ ਆਇਆ। ਕਹਿੰਦੇ ਉਸ ਵੇਲੇ ਉੱਥੇ ਜਿਹਦੀ ਡਿਊਟੀ ਸੀ ਰਿਸੈਪਸ਼ਨ 'ਤੇ, ਉਹਨਾਂ ਦੱਸ ਦਿੱਤਾ ਜੀ ਵੀ ਇੰਨਾ ਨੰਬਰ ਕਮਰਾ ਜਾਂ ਇਸ ਤਰ੍ਹਾਂ। ਮੈਂ ਨਾਂ ਜਦੋਂ ਕਿਹਾ ਲਿਆ, ਕਹਿਣ ਲੱਗੇ ਉਹਨਾਂ ਨੇ ਇੱਕ ਵਿਅਕਤੀ ਮੇਰੇ ਨਾਲ ਭੇਜਿਆ, ਮੈਨੂੰ ਕਮਰੇ ਤੱਕ ਛੱਡ ਕੇ ਆ ਗਿਆ। ਅਤੇ ਜਦੋਂ ਉਹਨਾਂ ਗੁਰਮੁਖਾਂ ਦੇ ਕੋਲ ਮੈਂ ਗਿਆ, ਕਹਿੰਦੇ ਮੈਂ ਉਹਨਾਂ ਦੇ ਕੋਲ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ, ਹਾਲ ਚਾਲ ਪੁੱਛਿਆ, ਅਤੇ ਹਾਲ ਚਾਲ ਪੁੱਛਣ ਤੋਂ ਬਾਅਦ ਉਹ ਮੈਨੂੰ ਕਹਿੰਦੇ ਵੀ ਸਮਾਂ ਤਾਂ ਡਾਕਟਰ ਤਾਂ ਇੱਥੇ ਮਿਲਣ ਕੋਈ ਨਹੀਂ ਦਿੰਦੇ, ਵੀ ਤੂੰ ਕਿਵੇਂ ਅੰਦਰ ਆ ਗਿਆ ਭਾਈ। ਉਹ ਕਹਿੰਦੇ ਜੀ ਮੈਂ ਸਿਆਣਪ ਵਰਤ ਲਈ, ਮੈਂ ਜਾ ਕੇ ਕਿਹਾ ਵੀ ਮੈਂ ਡਾਕਟਰ ਫਲਾਣਾ ਸਿੰਘ, ਮੈਂ ਮਰੀਜ਼ ਵੇਖਣ ਆਇਆ। ਕਹਿੰਦੇ ਮੈਂ ਝੂਠ ਤਾਂ ਨਹੀਂ ਬੋਲਿਆ? ਕਹਿੰਦੇ ਉਹਨਾਂ ਮੈਨੂੰ ਰੋਕਿਆ ਨਹੀਂ, ਮੈਂ ਅੰਦਰ ਆ ਗਿਆ। ਕਹਿੰਦੇ ਅਨੁਰਾਗ ਸਿਆਂ, ਜੇ ਬੰਦਗੀ ਕਰਨੀ ਹੈ ਨਾ ਰੱਬ ਦੀ, ਫਿਰ ਇੰਨੀ ਕੁ ਵੀ ਚਤੁਰਾਈ ਕਰਤੇ ਪੁਰਖ ਦੇ ਦਰ 'ਤੇ ਪ੍ਰਵਾਨ ਨਹੀਂ ਹੁੰਦੀ, ਕਿਉਂਕਿ ਅਸਲ ਵਿੱਚ ਅਗਲਿਆਂ ਨੂੰ ਤਾਂ ਤੂੰ ਬੋਲ ਕੇ ਆਇਆ ਵੀ ਮੈਂ ਡਾਕਟਰ ਹਾਂ, ਪਰ ਤੈਨੂੰ ਪਤਾ ਵੀ ਤੂੰ ਕਿਹੜਾ ਡਾਕਟਰ, ਤੈਨੂੰ ਪਤਾ ਹੈ ਤੂੰ ਬੇਈਮਾਨੀ ਦਾ ਰਸਤਾ ਚੁਣ ਕੇ ਆਇਆ, ਤੂੰ ਸੱਚ ਨਹੀਂ ਦੱਸ ਕੇ ਆਇਆ। ਉਹਨਾਂ ਨੂੰ ਭੁਲੇਖਾ ਪਿਆ ਵੀ ਤੂੰ ਕੋਈ ਮੈਡੀਕਲ ਦਾ ਕੋਈ ਬੜਾ ਵੱਡਾ ਐਕਸਪੀਰੀਅੰਸ ਲੈਣ ਵਾਲਾ ਕੋਈ ਡਾਕਟਰ ਹੋਵੇਗਾ, ਮੈਡੀਕਲ ਲਾਈਨ ਦਾ ਹੋਵੇਗਾ। ਉਹਨਾਂ ਨੂੰ ਭੁਲੇਖਾ ਪਿਆ, ਤੈਨੂੰ ਵੀ ਪਤਾ ਵੀ ਉਹ ਬੰਦੇ ਭੁਲੇਖੇ ਵਿੱਚ ਪੈ ਗਏ, ਪਰ ਤੂੰ ਫਿਰ ਝੂਠ ਬੋਲ ਕੇ ਮੇਰੇ ਤੱਕ ਪਹੁੰਚ ਕੀਤੀ ਹੈ, ਇਹਦੇ ਨਾਲ ਵੀ ਬੜਾ ਨੁਕਸਾਨ ਹੁੰਦਾ। ਜੇ ਬੰਦਗੀ ਕਰਨੀ ਤਾਂ ਇੰਨੀ ਕੁ ਸਿਆਣਪ ਵੀ ਪ੍ਰਵਾਨ ਨਹੀਂ ਹੈ। ਔਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਸਾਡੇ ਸਨਮੁੱਖ ਜ਼ਿਕਰ ਕਰਦੇ, ਕਿਉਂਕਿ ਜਦੋਂ ਆਪਾਂ ਸੇਵਾਦਾਰੀ ਵਾਲੇ ਪਾਸੇ ਤੁਰਦੇ ਹਾਂ, ਅਤੇ ਜਦੋਂ ਤਾਂ ਹੋਵੇ ਸੇਵਾ ਬਹੁਤ ਕਿਤੇ ਵੱਡੀ, ਪਤਾ ਲੱਗਣਾ ਹੋਵੇ ਵੀ ਇੱਥੇ ਚਾਰ ਬੰਦੇ ਮੈਨੂੰ ਵੇਖਣਗੇ, ਬੰਦਾ ਬੜੀ ਛੇਤੀ ਅੱਗੇ ਤੁਰਦਾ, ਅੱਗੇ ਹੋ ਕੇ ਖਲੋ ਜਾਂਦਾ। ਅਤੇ ਜਿਹੜੀ ਸੇਵਾ ਕਿਤੇ ਪਿੱਛੇ ਹੋਵੇ ਵੀ ਜਿੱਥੇ ਕਿਸੇ ਨੇ ਵੇਖਣ ਨਹੀਂ ਆਉਣਾ, ਫਿਰ ਬੰਦੇ ਨੂੰ ਜਦੋਂ ਚੋਣ ਹੋ ਰਹੀ ਨਾ ਹੋਵੇ ਨਾ ਵੀ ਤੁਸੀਂ ਆਹ ਪੰਜ ਸੇਵਾਦਾਰ ਇੱਥੇ ਰਹੋਗੇ, ਪੰਜ ਸੇਵਾਦਾਰ ਇੱਥੇ, ਜਦੋਂ ਪਤਾ ਲੱਗੇ ਵੀ ਆਹ ਸੇਵਾ ਤਾਂ ਕਿਸੇ ਨੇ ਵੇਖਣੀ ਨਹੀਂ, ਫਿਰ ਬੰਦਾ ਪੈਰ ਪਿੱਛੇ ਪੁੱਟ ਲੈਂਦਾ ਵੀ ਨਹੀਂ ਇੱਥੇ ਨਹੀਂ ਜਾਣਾ, ਜਿਹੜੇ ਸਾਹਮਣੇ ਵਾਲਿਆਂ ਵਿੱਚ ਆਪਾਂ ਉਹ ਲਾਈਨ 'ਚ ਖਲੋਵਾਂਗੇ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਸਿਆਣਪ ਕਰਤੇ ਪੁਰਖ ਦੇ ਦਰ 'ਤੇ ਪ੍ਰਵਾਨ ਨਹੀਂ ਹੈ। ਇੱਥੇ ਸਹਿਸ ਸਿਆਣਪ
ਲਿਆ ਨਾ ਜਾਈਏ। ਸਤਿਗੁਰੂ ਜੀ ਕਹਿਣ ਲੱਗੇ ਉਸ ਕਰੋੜਾਂ ਸਿਆਣਪਾਂ ਤੁਸੀਂ ਕਰ ਲਓ ਜਿੰਨੀਆਂ ਮਰਜ਼ੀ, ਪਰ ਉਸ ਸਿਆਣਪਾਂ ਦੇ ਨਾਲ ਪ੍ਰਾਪਤ ਨਹੀਂ ਹੋ ਸਕਦਾ। ਸਿਆਣਪ ਕੀਤੀ ਸੀ ਨਾ ਬ੍ਰਾਹਮਣ ਜੀ ਨੇ, ਭਾਵੇਂ ਉਹਨਾਂ ਦਾ ਮਨ ਸੀ ਵੀ ਇਸ ਮੱਝਾਂ ਚਾਰਨ ਵਾਲੇ ਵਿਅਕਤੀ ਨੇ ਰੱਬ ਕਿੱਥੋਂ ਲੱਭ ਲੈਣਾ। ਸਿਆਣਪ ਤਾਂ ਕੀਤੀ। ਭਗਤ ਧੰਨਾ ਸਾਹਿਬ ਉਹਨਾਂ ਦੇ ਪ੍ਰਥਾਏ ਭਾਈ ਗੁਰਦਾਸ ਸਾਹਿਬ ਜੀ ਜ਼ਿਕਰ ਕਰਦੇ, ਕਹਿਣ ਲੱਗੇ ਬ੍ਰਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਆਵੇ। ਬ੍ਰਾਹਮਣ ਜੀ ਬੈਠੇ ਮੂਰਤੀ ਦੀ ਪੂਜਾ ਕਰ ਰਹੇ, ਭਗਤ ਧੰਨਾ ਸਾਹਿਬ ਗਾਵਾਂ ਚਾਰਨ ਚਾਰ ਕਰਕੇ ਵਾਪਸ ਮੁੜ ਰਹੇ। ਇੱਥੋਂ ਤੱਕ ਬ੍ਰਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਆਵੇ, ਧੰਨੇ ਦਿੱਠਾ ਚਲਤ ਇਹ ਪੁੱਛੈ ਬ੍ਰਾਹਮਣ ਆਗ ਸੁਣਾਵੇ। ਭਗਤ ਧੰਨਾ ਸਾਹਿਬ ਨੇ ਵੇਖਿਆ ਵੀ ਇੱਕ ਬ੍ਰਾਹਮਣ ਪੂਜਾ ਕਰ ਰਿਹਾ, ਸਾਰਾ ਕੁਝ ਇਹ ਕੰਮ ਕੀ ਹੈ। ਪੁੱਛੈ ਬ੍ਰਾਹਮਣ ਆਗ ਸੁਣਾਵੇ, ਕਹਿੰਦੇ ਵੀ ਇਹ ਕੀ ਕਰ ਰਹੇ ਬ੍ਰਾਹਮਣ ਜੀ। ਉਹਨਾਂ ਨੇ ਕਿਹਾ ਠਾਕੁਰ ਦੀ ਸੇਵਾ ਕਰੀ ਜੋ ਇੱਛਾ ਸੋਈ ਫਲ ਪਾਵੇ। ਕਹਿੰਦੇ ਠਾਕੁਰ ਹੈ ਰੱਬ ਹੈ, ਇਹਦੇ ਅੱਗੇ ਜੋ ਮੰਗੀਏ ਉਹ ਦਿੰਦਾ ਹੈ। ਕਹਿੰਦੇ ਵੀ ਵਾਕਈ ਠੀਕ ਗੱਲ ਹੈ। ਕਹਿੰਦੇ ਹਾਂ ਬਿਲਕੁਲ ਠੀਕ ਹੈ। ਅਤੇ ਉਸ ਵੇਲੇ ਭਗਤ ਧੰਨਾ ਸਾਹਿਬ ਨੇ ਧੰਨਾ ਕਰਦਾ ਜੋਦੜੀ, ਭਾਈ ਗੁਰਦਾਸ ਸਾਹਿਬ ਕਹਿਣਗੇ ਭਗਤ ਧੰਨਾ ਸਾਹਿਬ ਨੇ ਦੋਵੇਂ ਹੱਥ ਜੋੜ ਕੇ ਜੋਦੜੀ ਕੀਤੀ, ਬੇਨਤੀ ਕੀਤੀ, ਮੈਂ ਵੀ ਦੇਹ ਇੱਕ ਜੇ ਤੁਧ ਭਾਵੇ, ਜੇ ਬ੍ਰਾਹਮਣ ਜੀ ਤੁਹਾਨੂੰ ਚੰਗਾ ਲੱਭੇ ਕਿ ਇੱਕ ਰੱਬ ਮੈਨੂੰ ਵੀ ਦੇ ਦਿਓ। ਉਸ ਵੇਲੇ ਬ੍ਰਾਹਮਣ ਜੀ ਨੇ ਕਿਹਾ ਵੀ ਚੱਲ ਕੋਈ ਨਹੀਂ, ਹੁਣ ਨਾ ਆਈ, ਤੂੰ ਕੱਲ੍ਹ ਨੂੰ ਆਈ। ਜਦੋਂ ਦੋ ਤਿੰਨ ਦਿਨ ਖਹਿੜਾ ਨਹੀਂ ਛੱਡਿਆ, ਫਿਰ ਉਹ ਕਹਿੰਦੇ ਹੁਣ ਤੂੰ ਅਗਲੇ ਦਿਨ ਆਈ। ਅਤੇ ਫਿਰ ਉੱਥੇ ਭਗਤ ਸਾਹਿਬ ਦੇ ਪ੍ਰਥਾਏ ਬ੍ਰਾਹਮਣ ਨੇ ਇੱਕ ਨੀਤੀ ਵਰਤੀ। ਉਹਨੇ ਕੀ ਕੀਤਾ ਵੀ ਆਪਣੇ ਗਲੋਂ ਲਾਉਣ ਵਾਸਤੇ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛੁਡਾਵੇ। ਇੱਕ ਪੱਥਰ ਲਪੇਟ ਕੇ ਕੱਪੜੇ ਵਿੱਚ ਭਗਤ ਧੰਨਾ ਸਾਹਿਬ ਦੇ ਅੱਗੇ ਰੱਖ ਦਿੱਤਾ। ਕਹਿੰਦੇ ਇਹੀ ਰੱਬ ਹੈ, ਕਰਨਾ ਕੀ ਪਏਗਾ। ਕਹਿੰਦੇ ਵੀ ਦੋ ਟਾਈਮ ਇਹਨੂੰ ਭੋਗ ਲਵਾਉਣਾ ਪਏਗਾ, ਇਸ਼ਨਾਨ ਕਰਾਉਣਾ ਪਏਗਾ, ਸਾਰਾ ਕੁਝ। ਉਹਨਾਂ ਕਿਹਾ ਜੀ ਠੀਕ ਹੈ, ਵੀ ਪ੍ਰਸ਼ਾਦਾ ਪਾਣੀ ਛਕਾਉਣਾ ਪਏਗਾ, ਫਿਰ ਤੇਰੇ ਕਾਰਜ ਸਾਰੇ ਰਾਸ ਹੋਣਗੇ। ਕਹਿੰਦੇ ਜੀ ਠੀਕ ਹੈ। ਉਸ ਵਕਤ ਭਗਤ ਧੰਨਾ ਸਾਹਿਬ ਨੇ ਕੀਤਾ ਕਿ ਠਾਕੁਰ ਨੂੰ ਨਾਬਾਲਕ ਹੈ, ਛਾਹੇ ਰੋਟੀ ਲੈ ਭੋਗ ਚੜਾਵੇ। ਉਹਨਾਂ ਨੇ ਘਰ ਆਣ ਕੇ ਠਾਕੁਰ ਨੂੰ ਨਵਾਲਿਆ ਬੜਾ ਸੋਹਣਾ। ਅਤੇ ਉਸ ਵਕਤ ਸਾਹਮਣੇ ਮੂਰਤੀ 'ਚ ਉਸ ਵੇਲੇ ਜਿਹੜਾ ਪੱਥਰ ਸੀ ਉਹਨੂੰ ਰੱਖਿਆ। ਠਾਕੁਰ ਨੂੰ ਨਾਬਾਲਕ ਹੈ, ਸ਼ਾਹੇ ਰੋਟੀ ਲੈ ਭੋਗ ਚੜਾਵੇ। ਸ਼ਾਹੇ ਦਾ ਅਰਥ ਹੈ ਲੱਸੀ ਨਾਲ ਲਈ ਅਤੇ ਨਾਲ ਪ੍ਰਸ਼ਾਦੇ ਰੱਖੇ ਅਤੇ ਭੋਗ ਭਾਵ ਠਾਕੁਰ ਨੂੰ ਕਿਹਾ ਵੀ ਹੁਣ ਆ ਲਓ ਜੀ ਛਕੋ। ਉਸ ਵੇਲੇ ਬੜੀਆਂ ਕੋਸ਼ਿਸ਼ਾਂ ਕੀਤੀਆਂ, ਬੜੇ ਯਤਨ ਕੀਤੇ, ਧੰਨਾ ਕਰਦਾ ਜੋਦੜੀ ਬਾਰ ਬਾਰ ਬੇਨਤੀਆਂ ਕੀਤੀਆਂ ਜਾ ਰਹੀਆਂ, ਪੈਰੀ ਪੈ ਪੈ ਬਹੁਤ ਮਨਾਵੇ, ਬੜੀਆਂ ਬੇਨਤੀਆਂ। ਹਉਂ ਪੀ ਮੁੱਖ ਨਾ ਜੁਠਾਲ ਸਾਂ, ਤੂੰ ਰੁੱਠਾ ਮੈਂ ਕਿਹੋ ਨਾ ਸਿਖਾਵੇ। ਹੁਣ ਮੂਰਤੀ ਪ੍ਰਸ਼ਾਦਾ ਕਿਵੇਂ ਛਕ ਲੈ। ਭਗਤ ਧੰਨਾ ਸਾਹਿਬ ਕਹਿੰਦੇ ਜੋਦੜੀਆਂ ਲੰਮੇ ਪੈ ਪੈ ਕੇ ਕਹਿੰਦੇ ਵੀ ਮੈਂ ਵੀ ਮੁੱਖ ਜੂਠਾ ਨਹੀਂ ਕਰਨਾ, ਜੇ ਤੂੰ ਨਹੀਂ ਛਕਦਾ ਤਾਂ ਮੈਂ ਵੀ ਨਹੀਂ ਛਕਣਾ, ਮਰਜ਼ੀ। 72 ਘੰਟਿਆਂ ਦੀ ਤਪੱਸਿਆ ਤੋਂ ਬਾਅਦ ਭੋਲਾ ਭਾਉ ਸੀ ਨਾ, 72 ਘੰਟਿਆਂ ਦੀ ਤਪੱਸਿਆ ਤੋਂ ਬਾਅਦ, ਔਰ ਇਸ ਗੱਲ ਦਾ ਨਿਰਣਾ ਭਗਤ ਧੰਨਾ ਸਾਹਿਬ ਜੀ ਨੇ ਖੁਦ ਕੀਤਾ ਕਿ ਉਸ ਵਕਤ ਆਤਮਿਕ ਤਲ ਦੇ ਉੱਪਰ ਇੰਨਾ ਕੁ ਗਿਆਤ ਹੋਇਆ, ਇਸ ਤਰ੍ਹਾਂ ਲੱਗਾ ਜਿਵੇਂ ਕੋਈ ਆਕਾਸ਼ਵਾਣੀ ਬਾਰ ਬਾਰ ਕਹਿ ਰਹੀ ਹੋਵੇ ਕਿ ਧੰਨਿਆ ਇਸ ਪੱਥਰ ਵਿੱਚ ਨਹੀਂ ਬੈਠਾ ਹਾਂ ਮੈਂ। ਉਸ ਵੇਲੇ ਬਾਰ ਬਾਰ ਧੰਨਾ ਕਰਦਾ ਜੋਦੜੀ ਪੈਰੀ ਪੈ ਪੈ ਬਹੁਤ ਮਨਾਵੇ, ਬਾਰ ਬਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਸੀ। ਗੋਸਾਈ ਪ੍ਰਤੱਖ ਹੋਏ, ਅੰਦਰ ਦੀ ਤਪੱਸਿਆ ਨੇ ਇਹ ਗੱਲ ਨਿਰਣਾ ਕਰ ਦਿੱਤਾ ਕਿ ਨਿਰੰਕਾਰ ਪਰਮੇਸ਼ਰ ਰੱਬ ਠਾਕੁਰ ਜੇ ਤੂੰ ਪ੍ਰਗਟਣਾ ਹੋਇਆ ਤਾਂ ਪ੍ਰਸ਼ਾਦਾ ਮੈਂ ਵੀ ਨਹੀਂ ਛਕਣਾ। ਇੰਨਾ ਅੰਦਰ ਭੋਲਾ ਭਾਉ ਸੀ, ਉਸ ਭੋਲੇ ਭਾਉ ਨੇ ਗੋਸਾਈ ਪ੍ਰਤੱਖ ਹੋਏ, ਰੋਟੀ ਖਾਏ ਸ਼ਾਹੇ ਮੁੱਖ ਲਾਵੇ। ਕਹਿੰਦੇ ਨੇ ਉਸ ਅਕਾਲ ਪੁਰਖ ਦਾ ਨਿਰਗੁਣ ਸਰੂਪ ਪ੍ਰਤੱਖ ਹੋਇਆ, ਅਤੇ ਉਹੀ ਜਿਹੜੀ ਰੋਟੀ ਰੱਖੀ ਸੀ, ਉਹੀ ਜਿਹੜਾ ਲੱਸੀ ਦਾ ਭਰ ਕੇ ਗਲਾਸ ਰੱਖਿਆ ਸੀ, ਔਰ ਉਹ ਛਕਣ ਤੋਂ ਬਾਅਦ ਇਹ ਨਿਰਣਾ ਕਰ ਦਿੱਤਾ ਸੀ ਭਗਤ ਸਾਹਿਬ ਦੇ ਪ੍ਰਥਾਏ ਵੀ ਧੰਨਿਆ ਇੱਕ ਗੱਲ ਦਾ ਨਿਰਣਾ ਕਰਕੇ ਬੈਠੀ, ਜਿਹਨੂੰ ਪੱਥਰ ਵਿੱਚ ਲੱਭੀ ਬੈਠਾ ਤੇਰੇ ਅੰਦਰ ਵੀ ਬਿਰਾਜਮਾਨ, ਜਿਹਨੂੰ ਬਾਹਰ ਲੱਭਣ ਵਾਸਤੇ ਬੈਠਾ ਹੈ ਉਹ ਅੰਦਰ ਵੀ ਟਿਕਿਆ ਹੋਇਆ ਹੈ। ਉੱਥੇ ਫਿਰ ਕਹਿੰਦਿਆ ਅਖੀਰ 'ਤੇ ਕਿਹਾ
ਗੋਸਾਈਂ ਪ੍ਰਤੱਖ ਹੋਏ ਰੋਟੀ ਖਾਹੇ ਸ਼ਾਹੇ ਮੁੱਖ ਲਾਵੇ ਭੋਲਾ ਭਾਓ ਗੋਬਿੰਦ ਮਿਲਾਵੇ। ਉੱਥੇ ਸਿਆਣਪ ਨਹੀਂ ਸੀ ਕੋਈ ਵੀ, ਸਿਆਣਪ ਕੀਤੀ ਸੀ ਬ੍ਰਾਹਮਣ ਜੀ ਨੇ, ਪਰ ਭੋਲੇ ਭਾਅ ਨੂੰ ਅਕਾਲ ਪੁਰਖ ਨੇ ਮਿਲਾਪ ਦਿੱਤਾ ਅਤੇ ਉਹੀ ਭਗਤ ਧੰਨਾ ਸਾਹਿਬ ਜੀ ਦੀ ਸਾਰੀ ਜ਼ਿੰਦਗੀ ਦੇ ਵਿੱਚੋਂ ਮੂਰਤੀ ਪੂਜਾ ਮਨਫੀ ਹੋ ਗਈ ਅਤੇ ਉਹ ਅਕਾਲ ਪੁਰਖ ਦੇ ਪ੍ਰਥਾਏ ਸ਼ਬਦ ਉਚਾਰਨ ਕਰਕੇ ਕਹਿੰਦੇ ਆ ਗੋਪਾਲ ਤੇਰਾ ਅਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ ਦਾਲ ਸਿੱਧਾ ਮੰਗੋ ਘੀਓ ਹਮਰਾ ਖੁਸ਼ੀ ਕਰੈ ਨਿਤ ਜੀਓ ਪਨੀਆ ਸ਼ਾਦਨ ਨੀਕਾ ਅਨਾਜ ਮੰਗੋ ਸੱਤ ਸੀਕਾ ਗਉ ਭੈਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੈ ਮੰਗੀ ਇਹ ਪ੍ਰਵਾਨ ਹੋਈ ਭਗਤੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ 'ਤੇ ਇਸ ਭਗਤੀ ਭਾਵਨਾ ਕਰਕੇ ਭਗਤ ਧੰਨਾ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਅਸਥਾਨ ਮਿਲਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੂਰਤੀ ਪੂਜਾ ਨੂੰ ਕਿਤੇ ਵੀ ਸਥਾਨ ਮਹਾਰਾਜ ਜੀ ਨੇ ਨਹੀਂ ਸੀ ਦਿੱਤਾ। ਮਹਾਰਾਜ ਜੀ ਨੇ ਕਿਹਾ ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ ਭੁੱਲੀ ਮਾਲਨੀ ਹੈ ਇਹ ਉਹ ਸਤਿਗੁਰ ਜਾਗਤਾ ਹੈ ਦਿਓ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਪੁੱਛੋ, ਸਤਿਗੁਰੂ ਜੀ ਕਹਿੰਦੇ ਇੱਕ ਮੂਰਤੀ ਰੱਖ ਕੇ ਉਹਦੇ ਅੱਗੇ ਫੁੱਲ ਤੋੜ ਕੇ ਰੱਖਣ ਵਾਲੇ ਇਨਸਾਨ ਤੋਂ ਮਰੇ ਹੋਏ ਪੱਥਰ ਦੇ ਅੱਗੇ ਜਿਉਂਦਾ ਫੁੱਲ ਤੋੜ ਕੇ ਰੱਖ ਦਿੱਤਾ। ਇੱਕ ਮਰਿਆ ਹੋਇਆ ਪੱਥਰ ਜਿਹੜਾ ਜੜ ਹੈ ਤੂੰ ਉਹਦੇ ਅੱਗੇ ਕੀ ਕੀਤਾ, ਤੂੰ ਉਹਦੇ ਅੱਗੇ ਇੱਕ ਜਿਉਂਦਾ ਜਾਗਦਾ ਫੁੱਲ ਤੋੜ ਕੇ ਅਤੇ ਉਸ ਮੂਰਤੀ ਦੇ ਅੱਗੇ ਰੱਖ ਦਿੱਤਾ। ਭੁੱਲੀ ਮਾਲਨੀ ਹੈ ਇਹ ਉਹ ਸਤਿਗੁਰ ਜਾਗਤਾ ਹੈ ਦਿਓ ਬ੍ਰਹਮ ਪਾਤੀ। ਕਹਿਣ ਲੱਗੇ ਇਸ ਜੀਵਨ ਵਿੱਚ ਤੁਸੀਂ ਮੰਨਦੇ ਹੋ ਕਿ ਬ੍ਰਹਮਾ ਪੱਤੀਆਂ ਵਿੱਚ ਬੈਠਾ ਹੈ, ਵਿਸ਼ਨ ਡਾਰੀ ਵਿਸ਼ਨੂੰ ਡਾਲੀਆਂ ਵਿੱਚ ਬੈਠਾ ਹੈ, ਫੁੱਲ ਸ਼ੰਕਰ ਦਿਓ ਫੁੱਲ ਵਿੱਚ ਸ਼ੰਕਰ ਬੈਠਾ ਹੈ। ਅਤੇ ਕਹਿਣ ਲੱਗੇ ਫਿਰ ਤੁਸੀਂ ਤਾਂ ਤਿੰਨੇ ਦੇਵਤੇ ਬ੍ਰਾਹਮਣ ਜੀ ਤੀਨ ਦੇਵ ਪ੍ਰਤੱਖ ਤੋੜੇ ਕਰੇ ਕਿਸ ਕੀ ਸੇਵ, ਤਿੰਨ ਦੇਵਤੇ ਤਾਂ ਪ੍ਰਤੱਖ ਤੋੜ ਦਿੱਤੇ ਤੁਸੀਂ, ਫਿਰ ਸੇਵਾ ਕਾਹਦੀ ਕੀਤੀ ਹੈ। ਤੀਨ ਦੇਵ ਪ੍ਰਤੱਖ ਤੋੜੇ ਕਰੇ ਕਿਸ ਕੀ ਸੇਵ ਨਾਲ ਅਖੀਰ 'ਤੇ ਕਹਿ ਦਿੱਤਾ। ਕਹਿਣ ਲੱਗੇ ਭਾਂਤ ਪਹਿਤ ਅਰਲਾਪ ਸੀ ਕਰਕਰਾ ਕਾਸਾਰ। ਕਹਿਣ ਲੱਗੇ ਚੌਲ ਆਦਿਕ ਕਸਾਰ ਆਦਿਕ ਤਿਆਰ ਕੀਤੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਹਿੰਦੇ ਕਸਾਰ ਤਿਆਰ ਕੀਤੀ, ਚੌਲ ਤਿਆਰ ਕੀਤੇ ਅਤੇ ਮੂਰਤੀ ਦੇ ਮੁੱਖ ਨੂੰ ਲਾਉਣੇ ਸ਼ੁਰੂ ਕੀਤੇ। ਨਾਲ ਭਾਂਤ ਪਹਿਤ ਅਰਲਾਪ ਸੀ ਕਰਕਰਾ ਕਾਸਾਰ ਭੋਗਣ ਹਾਰੈ ਭੋਗਿਆ ਉਸ ਮੂਰਤ ਕਹਿ ਮੁੱਖ ਸ਼ਾਰ। ਕਹਿੰਦੇ ਨੇ ਉਸ ਮੂਰਤੀ ਦੇ ਅੱਗੇ ਚੌਲ ਅਤੇ ਜਿਹੜੀ ਕਸਾਰ ਸੀ ਉਹ ਲਾਉਣੀ ਚਾਹੀ ਪਈ, ਇਹ ਛੱਕ ਲਏਗੀ ਮੂਰਤੀ। ਲੋਕਾਂ ਨੂੰ ਭੁਲੇਖਾ ਪਾਇਆ, ਮੂਰਤੀ ਨੇ ਛਕਿਆ ਕੁਛ ਨਹੀਂ, ਪਰ ਉਸ ਤੋਂ ਬਾਅਦ ਜਿਹੜੀ ਉਹਦੀ ਪੂਜਾ ਕਰਨ ਵਾਲਾ ਸੀ ਉਹਨੇ ਸਵਾਹ ਦੀ ਚੁੰਡੀ ਭਰੀ ਅਤੇ ਮੁੱਖ ਦੇ ਉੱਪਰ ਉਸ ਚੌਲਾਂ ਨੂੰ ਅਤੇ ਉਸ ਕਸਾਰ ਨੂੰ ਲਾਉਣ ਤੋਂ ਬਾਅਦ ਮੁੱਖ ਸਾਫ਼ ਕਰਨ ਵਾਸਤੇ ਉਸੇ ਹੀ ਸਵਾਹ ਨਾਲ ਮੂੰਹ ਪੂੰਝ ਦਿੱਤਾ। ਉਸੇ ਮੂਰਤੀ ਤੱਕ ਜਿਹੜਾ ਸੀ ਉਹ ਸਵਾਹ ਨਾਲ ਜਦੋਂ ਮੁੱਖ ਸਾਫ਼ ਕੀਤਾ ਤਾਂ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਕਿ ਜੀਵਨ ਦੇ ਅੰਦਰ ਭਾਂਤ ਪਹਿ ਅਤੇ ਅਰਲਾਪ ਸੀ ਕਰਕਰਾ ਕਾਸਾਰ ਭੋਗਣ ਹਾਰੈ ਭੋਗਿਆ ਇਸ ਮੂਰਤ ਕਹਿ ਮੁੱਖ ਸ਼ਾਰ। ਕਹਿਣ ਲੱਗੇ ਖਾਣ ਵਾਲੇ ਨੇ ਸਾਰਾ ਕੁਝ ਆਪਣੇ ਕੋਲ ਰੱਖ ਲਿਆ ਅਤੇ ਮੂਰਤੀ ਦੇ ਮੁੱਖ ਨੂੰ ਸਵਾਹ ਲਾ ਦਿੱਤੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਮਾਲਨ ਭੁੱਲੀ ਜੀਵ ਇਸਤਰੀ ਭੁੱਲ ਗਈ, ਜਗ ਭੁਲਾਨਾ ਜਗਤ ਵੀ ਭੁਲੇਖੇ ਵਿੱਚ ਹੈ, ਹਮ ਭੁਲਾਨੇ ਨਾਹੇ ਕਹਿ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ। ਇਸ ਭੁਲੇਖੇ ਦੇ ਵਿੱਚੋਂ ਮਹਾਰਾਜ ਜੀ ਨੇ ਸਾਨੂੰ ਬਾਹਰ ਕੱਢ ਦਿੱਤਾ। ਮਹਾਰਾਜ ਜੀ ਨੇ ਸਾਨੂੰ ਸ਼ਬਦ ਦੇ ਲੜ ਲਾ ਦਿੱਤਾ ਅਤੇ ਸ਼ਬਦ ਇੰਨੀ ਕੁ ਸਮਰੱਥਾ ਰੱਖਣ ਵਾਲਾ ਹੈ। ਗੁਰਮੁਖੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀ ਸ਼ਬਦ ਦੀ ਦਾਤ ਅੱਜ ਵੀ ਸਾਇੰਸ ਇਸ ਗੱਲ ਦਾ ਦਾਅਵਾ ਕਰ ਰਹੀ ਕਿ 5000-10000 ਸਾਲਾਂ ਦੀਆਂ ਕੁਝ ਭਾਸ਼ਾਵਾਂ ਪੁਰਾਣੀਆਂ ਜਿਹੜੀਆਂ ਬੋਲੀਆਂ ਜਾਂਦੀਆਂ ਸੀ ਅੱਜ ਵੀ ਆਕਾਸ਼ ਉਹਨਾਂ ਨੂੰ ਸਮੋਈ ਬੈਠਾ ਹੈ ਆਪਣੇ ਵਿੱਚ, ਆਪਣੇ ਕਲਾਵਾਂ ਵਿੱਚ। ਕਿਉਂ? ਕਿਉਂਕਿ ਸ਼ਬਦ ਕਦੀ ਵੀ ਨਾਸ਼ ਨਹੀਂ ਹੁੰਦਾ, ਕਦੀ ਵੀ ਨਾਸ਼ ਨਹੀਂ ਹੁੰਦਾ, ਸ਼ਬਦ ਕਦੀ ਖਤਮ ਨਹੀਂ ਹੁੰਦਾ। ਅੱਜ ਦਾ ਬੋਲਿਆ ਗਿਆ ਸ਼ਬਦ ਆਕਾਸ਼ ਨੇ ਆਪਣੇ ਵਿੱਚ ਸਟੋਰ ਕਰਕੇ ਰੱਖ ਲਿਆ। ਇਸ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਕਥਨ ਅਖੀਰ 'ਤੇ ਮਹਾਰਾਜ ਜੀ ਜ਼ਿਕਰ ਕਰਦੇ ਆ ਕਿ ਸਹਿ ਸਿਆਣਪ ਲਿਆ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਏ। ਸਤਿਗੁਰੂ ਕਹਿੰਦੇ ਐਸਾ ਵਡਭਾਗੀ ਗੁਰੂ ਜਿਹੜਾ ਹੈ,
ਇਸ ਜੀਵਨ ਵਿੱਚ ਜਿਹਨੇ ਅਕਾਲ ਪੁਰਖ ਦੇ ਵਿੱਚ ਲੀਨਤਾ ਪ੍ਰਗਟ ਕੀਤੀ, ਐਸਾ ਗੁਰ ਵਡਭਾਗੀ ਪਾਈਏ, ਐਸੇ ਗੁਰੂ ਨੂੰ ਵੱਡੇ ਭਾਗਾਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ। ਸਤਿਗੁਰੂ ਸਾਹਿਬ ਮਹਾਰਾਜ ਇੱਥੇ ਜ਼ਿਕਰ ਕਰਦਿਆਂ ਅੱਜ ਦਾ ਇਹ ਪਾਵਨ ਉਪਦੇਸ਼ ਸਾਡੇ ਸਨਮੁੱਖ ਰੱਖਦੇ। ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਅੱਜ ਦੇ ਇਸ ਪਾਵਨ ਸ਼ਬਦ ਨੂੰ ਜੋ ਸਾਡੇ ਸਨਮੁੱਖ ਰੱਖਿਆ, ਇਸ ਦੀ ਵਿਚਾਰ ਆਪਾਂ ਕਰਨ ਦਾ ਯਤਨ ਕੀਤਾ ਹੈ। ਪਾਤਸ਼ਾਹ ਦੀ ਕਿਰਪਾ ਕਰਨ ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਆਪ ਜੀ ਦੇ ਸਨਮੁੱਖ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਤਿਨ੍ਹਾਂ ਦਾ ਹਜ਼ੂਰੀ ਜੱਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਉਸ ਤੋਂ ਉਪਰੰਤ ਭਾਈ ਰਣਜੀਤ ਸਿੰਘ ਦੀ ਵੜੈਚ, ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ, ਉਹ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰਨਗੇ ਜੀ। ਆਪ ਜੀ ਨੇ ਇਸੇ ਤਰ੍ਹਾਂ ਇਕਾਗਰਤਾ ਬਖਸ਼ਣੀ, ਬੇਨਤੀ ਹੈ ਕਿ ਹਾਲ ਵਿੱਚ ਕੋਸ਼ਿਸ਼ ਕਰਿਆ ਕਰੋ ਕਿ ਬੱਚਿਆਂ ਨੂੰ ਬਿਠਾਇਆ ਕਰੋ, ਕਿਉਂਕਿ ਜੇ ਇੱਥੇ ਨਹੀਂ ਸਿੱਖਣਗੇ ਤਾਂ ਕਿਵੇਂ ਆਪਾਂ ਬੱਚਿਆਂ ਨੂੰ ਜਿਹੜਾ ਹੈ ਆਉਣ ਵਾਲੇ ਸਮੇਂ ਵਿੱਚ ਗੁਰਦੁਆਰਾ ਸਾਹਿਬ ਦੀ ਮਹਾਨਤਾ ਬਾਰੇ ਦੱਸ ਸਕਾਂਗੇ। ਇਸ ਕਰਕੇ ਬੇਨਤੀ, ਆਪਣੇ ਆਪਣੇ ਬੱਚਿਆਂ ਨੂੰ ਸਾਂਭ ਕੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਬੈਠਣਾ ਸਿਖਾਇਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੁਗ ਜੁਗ ਤਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪੁੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਾਹਿਬ ਸੰਗਤ ਜੀ ਬੜੇ ਪਿਆਰ ਦੇ ਨਾਲ ਬੈਠ ਕੇ ਆਪ ਜੀ ਪਾਵਨ ਬਾਣੀ ਸਾਨੂੰ ਕਰ ਰਹੇ ਸੀ। ਇਸ ਦਿੱਤੇ ਗਏ ਸਮੇਂ ਦੀ ਸਮਾਪਤੀ ਹੈ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਜਾਣੇ ਜਾਣੇ ਹੋਏ ਬੇਅੰਤ ਭੁੱਲਾਂ ਦੀ ਖਿਆਲ ਬਖਸ਼ਿਸ਼ ਕਰਨੇ ਜੀ। ਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਸਨ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ, ਭਾਈ ਸਾਹਿਬ ਜੀ ਦੇ ਸਮੁੱਚੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਵੜੈਚ, ਆਪ ਸੰਗਤਾਂ ਨੂੰ 8 ਵਜੇ ਤੱਕ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਲਾਨਾ ਅਖੰਡ ਕੀਰਤਨੀ ਸਮਾਗਮ ਜੋ ਕਿ ਗੁਰੂ ਘਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੱਲ੍ਹ ਤੋਂ ਆਰੰਭਤਾ ਹੋ ਰਹੀ ਹੈ ਇਸ ਸਮਾਗਮ ਦੀ, ਸੋ 28 ਸਤੰਬਰ ਤੋਂ ਲੈ ਕੇ 4 ਅਕਤੂਬਰ ਤੱਕ ਇਹ ਪ੍ਰੋਗਰਾਮ ਚੱਲਣਗੇ। 3 ਅਕਤੂਬਰ ਨੂੰ ਰਹਿਣ ਸਭਾਈ ਕੀਰਤਨ ਹੋਵੇਗਾ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਵਧੇਰੇ ਜਾਣਕਾਰੀ ਵਾਸਤੇ ਜੋ ਗੁਰੂ ਘਰ ਦੀ ਵੈਬਸਾਈਟ 'ਤੇ ਜਾਂ ਨੋਟਿਸ ਬੋਰਡ 'ਤੇ ਇਹ ਪ੍ਰੋਗਰਾਮ ਦਾ ਜੋ ਵੇਰਵਾ ਦਿੱਤਾ ਗਿਆ ਹੈ, ਸਾਰੀਆਂ ਸੰਗਤਾਂ ਨੇ ਇਹਦੇ ਵਿੱਚ ਆਪ ਜੀ ਨੇ ਨੋਟ ਕਰਨ ਦੀ ਕਿਰਪਾਲਤਾ ਕਰਨੀ। ਸੋ ਆਓ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਕਥਾ ਵਿਚਾਰਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

ਮਨੁੱਖਤਾ ਦੇ ਕੇਂਦਰ, ਮਾਨਵਤਾ ਦੇ ਕਲਿਆਣਕਾਰੀ, ਗੁਰਬਾਣੀ ਸੰਗ੍ਰਹਿ, ਭਗਤ ਵਸ਼ਲ ਕਿਰਪਾ ਨਿਧਾਨ, ਜੁਗੋ ਜੁਗ ਅਟਲ, ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਗੋਦ ਵਿੱਚ ਬੜੇ ਪਿਆਰ ਨਾਲ, ਬੜੇ ਸਤਿਕਾਰ ਨਾਲ, ਬੜੀ ਸ਼ਰਧਾ ਨਾਲ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ। ਆਓ, ਸੰਗਤ 'ਚ ਅੰਮ੍ਰਿਤਮਈ ਦ੍ਰਿਸ਼ਟੀ ਹੁੰਦੀ ਹੈ, ਅੰਮ੍ਰਿਤਮਈ ਦ੍ਰਿਸ਼ਟੀ ਵਸ਼ ਕੇ ਨਦੋ ਨਦੀ ਨਿਹਾਲ ਕਰ ਦਿਓ, ਫਤਿਹ ਦੇ ਸਿਮਰਨ ਨਾਲ ਜੁੜਨਾ ਕਰੀਏ, ਗੱਜ ਕੇ ਬੁਲਾ ਦਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਡਭਾਗੇ ਹਾਂ ਜੋ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਭੌਰੇ ਬਣ ਬੈਠੇ ਹਾਂ। ਜਿਹੜਾ ਜੀਵ ਗੁਰੂ ਨਾਨਕ

ਗੁਰਬਾਣੀ ਦਾ ਸਾਧ ਸੰਗਤ ਜੀ ਉਹ ਸੰਸਾਰ ਵਿੱਚ ਮਹਾਨ ਹੈ, ਮਹਾਨ ਹੈ, ਮਹਾਨ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਮਹਾਨ ਹਨ ਸੰਸਾਰ ਵਿੱਚ। ਸਾਧ ਸੰਗਤ ਸਾਰੇ ਪੈਗੰਬਰ ਅਵਤਾਰ ਸਾਰੇ ਮਹਾਨ ਹੋਏ ਨੇ, ਕੋਈ ਵੀ ਘੱਟ ਨਹੀਂ ਹੋਇਆ। ਸਾਰੇ ਧਰਮਾਂ ਦੇ ਆਗੂ ਮਹਾਨ ਹੋਏ ਨੇ, ਪਰ ਜਿਉਂ ਜਿਉਂ ਸਮੇਂ ਦੀ ਪੱਧਰ ਸੀ ਤਿਉਂ ਤਿਉਂ ਲੁਕਾਈ ਨੂੰ ਉਹਨਾਂ ਨੇ ਗਿਆਨ ਦਿੱਤਾ। ਸਾਰਿਆਂ ਨੇ ਲੁਕਾਈ ਨੂੰ ਵਧੀਆ ਬਣਾਉਣ ਦਾ ਯਤਨ ਕੀਤਾ। ਜੇ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨੇ ਕਿ ਮੇਰਾ ਨਾਮ ਜਪੋ, ਉਹ ਸਮੇਂ ਦੇ ਅਨੁਸਾਰ ਜੀਵਨ ਦਾ ਜਨ ਪੱਧਰ ਹੀ ਇੰਨਾ ਸੀ, ਸੋਚਣ ਸ਼ਕਤੀ ਇੰਨੀ ਸੀ, ਉਹਨਾਂ ਨੂੰ ਕਹਿਣਾ ਪਿਆ ਕਿ ਮੇਰਾ ਨਾਮ ਜਪੋ। ਸਮਾਂ ਆਇਆ, ਗੁਰੂ ਨਾਨਕ ਪਾਤਸ਼ਾਹ ਜੀ ਨੇ ਅਕਾਲ ਪੁਰਖ ਦਾ ਨਾਮ ਦਿੱਤਾ।

ਹਿੰਦੁਸਤਾਨ ਦਾ ਇਹ ਸੰਸਾਰ ਦਾ ਇਤਿਹਾਸ ਲਿਖਿਆ, ਤਵਾਰੀਖ ਲਿਖੀ ਹੈ। ਅਸੀਂ ਉਹਨੂੰ ਪਛਾਣਨ ਦਾ ਜੇ ਯਤਨ ਕਰੀਏ ਕਿ ਭਾਈ ਗੁਰਦਾਸ ਜੀ ਲਿਖਦੇ ਨੇ

ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਕੋਈ ਰਾਮ ਕਹਿ ਰਿਹਾ ਏ, ਕੋਈ ਰਹੀਮ ਕਹਿ ਰਿਹਾ ਏ, ਕਹਿੰਦੇ ਸਾਰੇ ਨਾਂ ਉਹਦੇ ਹੀ ਆ, ਉਸ ਅਕਾਲ ਪੁਰਖ ਦੇ ਹੀ ਆ। ਭਾਵੇਂ ਕੋਈ ਰਹੀਮ ਕਹਿ ਰਿਹਾ ਏ, ਭਾਵੇਂ ਕੋਈ ਰਾਮ ਕਹਿ ਰਿਹਾ ਏ, ਪਰ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਅਸਲ ਧਰਮ ਦੇ ਤੱਥਾਂ ਨੂੰ ਭੁੱਲ ਕੇ, ਅਸਲ ਧਰਮ ਦੀ ਮਰਿਆਦਾ ਨੂੰ ਭੁੱਲ ਕੇ ਰਾਮ ਰਹੀਮ ਕਾਇਂ ਦੇ ਇੱਕ ਨਾਮ ਦੋਏ ਰਾਹ ਭੁਲਾਣੇ ਭੁੱਲੇ ਹੋਏ ਨੇ। ਬੇਦ ਕਤੇਬ ਭੁਲਾਏ ਕੈ ਮੋਹੇ ਲਾਲਚ ਦੁਨੀ ਸ਼ੈਤਾਨੀ, ਬੇਦਾਂ ਦੀ ਤੇ ਕਿਤੇਬਾਂ ਦੀ ਸਿੱਖਿਆ ਨੂੰ ਭੁੱਲ ਕੇ ਲਾਲਚ ਵਿੱਚ ਪਏ ਹੋਏ ਨੇ, ਖੁਦ ਗਰਜੀ ਵਿੱਚ ਪਏ ਹੋਏ ਨੇ। ਬੇਦ ਕਤੇਬ ਭੁਲਾਏ ਕੈ ਮੋਹੇ ਲਾਲਚ ਦੁਨੀ ਸ਼ਤਾਣੇ, ਸੱਚ ਕਿਨਾਰੇ ਰਹਿ ਗਿਆ ਕੀ ਹੋਇਆ, ਖੈ ਮਰਦੇ ਬਾਹਮਣ ਮੌਲਾਂ। ਇੰਨੇ ਧਰਮੀ ਹੁੰਦਿਆਂ ਹੋਇਆਂ ਵੀ ਸਾਧ ਸੰਗਤ, ਭਾਈ ਗੁਰਦਾਸ ਜੀ ਕਹਿੰਦੇ ਨੇ ਸਿਰੋ ਨਾ ਮਿਟੇ ਆਵਣ ਜਾਣੇ। ਆਉਣ ਜਾਣ ਦਾ ਭਾਵ ਕਿ ਆਵਾਗਾਉਣ ਦਾ ਚੱਕਰ, ਜਨਮ ਤੇ ਮਰਨ ਦਾ ਚੱਕਰ ਧਰਮੀ ਹੁੰਦਿਆਂ ਹੋਇਆਂ ਵੀ ਸਿਰ ਤੋਂ ਨਾਲ ਟਲ ਸਕਿਆ ਉਹਨਾਂ ਲੋਕਾਂ ਦੇ, ਕਿਉਂ ਧਰਮ ਦੇ ਅਰਥਾਂ ਤੋਂ ਦੂਰ ਨੇ, ਸਿਰਫ ਕੱਟੜਪੁਣੇ ਵਿੱਚ ਪੈ ਕੇ ਇੱਕ ਦੂਜੇ ਨੂੰ ਠਿੱਬੀ ਲਾ ਰਹੇ ਨੇ। ਇਹ ਸੀ ਧਰਮ ਦੀ ਹਾਲਤ। ਅੱਗੇ ਭਾਈ ਗੁਰਦਾਸ ਜੀ ਸਮਾਜ ਦੀ ਹਾਲਤ ਦੱਸਦੇ ਨੇ। ਚਾਰੇ ਜਾਗੇ ਚੌਂ ਜੁਗੀ ਪੰਚੈਣ ਪ੍ਰਭ ਆਪੇ ਹੋਆ, ਆਪੇ ਪੱਟੀ ਕਲਮ ਆਪ ਆਪੇ ਲਿਖਣ ਹਾਰਾ ਹੋਆ, ਬਾਜ ਗੁਰੂ ਕੋ ਬਾਰ ਹੈ ਖਹਿ ਖਹਿ ਮਰਦੇ ਬਹੁ ਬਦਲੋਆ, ਵਰਤਿਆ ਪਾ ਜਗਲ ਤੇ ਧੌਲ ਅੰਡੀਣਾ ਨਿਸਨ ਰੋਆ, ਥੰਮੇ ਕੋਏ ਨਾ ਸਾਧ ਬਿਨ ਸਾਧ ਨਾ ਦਿਸੈ ਜਗ ਵਿੱਚ ਕੋਆ, ਧਰਮ ਧੌਲ ਪਕਾਰੈ ਤਲੈ ਖੜੋਆ। ਕੋਈ ਐਸਾ ਗੁਰੂ ਨਹੀਂ ਸੀ ਜਿਹੜੀ ਸਮਾਜ ਨੂੰ ਸੇਧ ਦੇ ਕੇ ਇਹਨੂੰ ਟਾਲ ਸਕਦਾ ਹੋਵੇ, ਪਾਪ ਦੀ ਹਨੇਰੀ ਨਹੀਂ। ਸਾਧ ਸੰਗਤ ਪਹਿਲਾਂ ਗੱਲ ਕੀਤੀ ਚਾਰ ਵਰਨਾਂ ਦੀ। ਚਾਰ ਵਰਨ ਕੀ ਸੀ? ਚੌਵਾਂ ਵਰਨਾਂ ਦੇ ਵਿੱਚ ਲਪੇਟੇ ਹੋਏ ਨੇ ਉਹ ਲੋਕ। ਹਿੰਦੁਸਤਾਨ ਇੱਕ ਵਸਦਾ ਰਸਦਾ ਇਹ ਸੰਸਾਰ, ਵਸਦਾ ਰਸਦਾ ਇਹ ਸੰਸਾਰ ਸੀ। ਸਮੁੱਚੀ ਮਨੁੱਖਤਾ ਵਾਸਤੇ ਸਾਧ ਸੰਗਤ ਜੀ ਉਪਦੇਸ਼ ਹੈ। ਭਾਵੇਂ ਕਿ ਉਸ ਸਮੇਂ ਮਨੁੱਖ ਸਮੇਂ ਦੇ ਹਾਲਾਤਾਂ ਨੂੰ ਭਾਈ ਗੁਰਦਾਸ ਜੀ ਨੇ ਬਿਆਨਿਆ ਹੈ, ਪਰ ਇਹ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਮੁੱਚੀ ਮਨੁੱਖਤਾ ਨੂੰ ਸੀ, ਪਰ ਉਸ ਸਮੇਂ ਦਾ ਭਾਈ ਗੁਰਦਾਸ ਜੀ ਨੇ ਦ੍ਰਿਸ਼ ਜਿਹੜਾ ਖਿੱਚਿਆ ਹੈ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਦਾ ਪ੍ਰਕਾਸ਼ ਤੋਂ। ਇਹ ਸੰਸਾਰ ਜਿਹੜਾ ਵਸਦਾ ਰਸਦਾ ਇੱਕ ਮਾਲਾ ਦੇ ਮਣਕੇ ਦੇ ਨਿਆਈ ਸਮਾਜ ਵਿੱਚ ਸਾਰੇ ਲੋਕ ਵਸ ਰਹੇ ਸੀ, ਏਕਤਾ ਵਿੱਚ, ਇਤਫਾਕ ਵਿੱਚ। ਮਨੁ ਸਿਮਰਤੀ ਆਈ ਹੋਂਦ ਵਿੱਚ ਉਹਨੇ ਕਾਣੀ ਵੰਡ ਕੀਤੀ, ਸਮਾਜ ਨੂੰ ਚਾਰ ਭਾਗਾਂ ਵਿੱਚ ਵੰਡ ਦਿੱਤਾ। ਸਾਧ ਸਿੰਘ ਜੀ ਹੁਣ ਆਪਾਂ ਸੰਗਤ 'ਚ ਬੈਠੇ ਹਾਂ, ਹੁਣ ਇੱਥੇ ਇਹ ਮਾਪ ਨਹੀਂ ਰੱਖਿਆ ਜਾਂਦਾ ਸੰਗਤ ਦੇ ਵਿੱਚ ਕਿ ਤੇਰੇ ਕੋਲ ਕਿੰਨੀਆਂ ਕੋਠੀਆਂ ਨੇ, ਕਿੰਨੀਆਂ ਕਾਰਾਂ ਨੇ, ਕਿੰਨਾ ਕੁ ਧਨਾੜ ਹੈ ਤੂੰ, ਕਿੰਨੀ ਤੇਰੇ ਕੋਲ ਮਾਇਆ ਹੈ। ਇੱਥੇ ਪਿਆਰ ਵੇਖਿਆ ਜਾਂਦਾ ਹੈ, ਇੱਥੇ ਸ਼ਰਧਾ ਵੇਖੀ ਜਾਂਦੀ ਹੈ, ਇਹ ਹੈ ਏਕਤਾ। ਮਨੁ ਸਿਮਰਤੀ ਨੇ ਕਾਣੀ ਵੰਡ ਕਰਕੇ ਸਮਾਜ ਨੂੰ ਚਾਰ ਭਾਗਾਂ ਵਿੱਚ ਵੰਡ ਦਿੱਤਾ। ਪਹਿਲਾ ਭਾਗ ਸੀ ਬ੍ਰਾਹਮਣ। ਬ੍ਰਾਹਮਣ ਨੇ ਆਪਣੇ ਆਪ ਨੂੰ ਸਵਰਨ ਜਾਤੀ ਮੰਨ ਲਿਆ ਕਿ ਵਿਦਿਆ ਪੜ੍ਹਨੀ ਅਤੇ ਪੜ੍ਹਾਉਣੀ ਉਹ ਬ੍ਰਾਹਮਣ ਦਾ ਕੰਮ ਆ, ਬਾਕੀ ਹੋਰ ਕਿਸੇ ਦਾ ਕੋਈ ਕੰਮ ਨਹੀਂ। ਦਾਨ ਭਾਵੇਂ ਸ਼ੂਦਰ ਕੋਲੋਂ ਵੀ ਲੈ ਲਿਆ। ਅੱਗੇ ਖੱਤਰੀਆਂ ਨੂੰ ਧਰਮ ਦੀ ਰੱਖਿਆ ਵਾਸਤੇ ਬਾਹੂਬਲ ਦੇ ਨਾਲ ਰਾਖੀ ਕਰਨ ਦੀ ਜ਼ਿੰਮੇਵਾਰੀ ਦੇ ਦਿੱਤੀ। ਅੱਗੇ ਆ ਗਏ ਵੈਸ਼। ਵੈਸ਼ਾਂ ਵਿੱਚ ਸਾਧ ਸੰਗਤ ਜੀ ਆ ਗਏ ਮਜ਼ਦੂਰ ਅਤੇ ਕਿਸਾਨ ਅਤੇ ਆਪਣੇ ਕਿਸਾਨ ਅਤੇ ਵਪਾਰੀ ਜ਼ਿਮੀਦਾਰ, ਉਹਨਾਂ ਦੇ ਹਿੱਸੇ ਜੁੰਮੇ ਕੰਮ ਲਾ ਦਿੱਤਾ ਕਿ ਤੁਸੀਂ ਅੰਨ ਅਨਾਜ ਪੈਦਾ ਕਰਨਾ ਹੈ ਅਤੇ ਇੱਕ ਦੂਜੀ ਜਗ੍ਹਾ 'ਤੇ ਪਹੁੰਚਾਉਣਾ ਹੈ। ਚੌਥੇ ਨੰਬਰ 'ਤੇ ਆ ਕੇ ਸ਼ੂਦਰ, ਸ਼ੂਦਰਾਂ ਦੇ ਜੁੰਮੇ ਲਾ ਦਿੱਤਾ ਕਿ ਨਾ ਤੁਸੀਂ ਵਿੱਦਿਆ ਪੜ੍ਹਨੀ ਆ, ਨਾ ਪੜ੍ਹਾਉਣੀ ਆ, ਨਾ ਚੰਗਾ ਕੱਪੜਾ ਪਹਿਨਣਾ ਹੈ, ਨਾ ਚੰਗੀ ਸੱਥ ਵਿੱਚ ਬਹਿਣਾ ਹੈ, ਨਾ ਘੋੜੇ ਦੀ ਸਵਾਰੀ ਕਰਨੀ ਆ।
ਗੁਲਾਮ ਬਣਾ ਦਿੱਤਾ ਤਿੰਨਾਂ ਦੇ ਸਾਧ ਸੰਗਤ। ਸੰਸਾਰ ਜਿਹੜਾ ਸੀ ਇਹਦੇ ਵਿੱਚ ਕਾਣੀ ਵੰਡ ਹੋ ਗਈ, ਆਪੋ ਧਾਪੀ ਪਾ ਗਈ, ਫਰਿਸ਼ਤਾ ਪ੍ਰਤੀ ਪਾ ਗਈ, ਇਹਨੇ ਘੇਰ ਲਿਆ। ਰਾਜਨੀਤੀ ਦਾ ਬੁਰਾ ਹਾਲ ਹੋ ਗਿਆ, ਕੱਲ ਕਾਤੀ ਕੁੱਤੇ ਮੋਈ ਖਾਰੁਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ ਕੂੜਕ ਸਤਮੁਖੋਂ ਅਲਾਈ। ਸਾਧ ਸੰਗਤ ਜੀ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ, ਇਹੋ ਜਿਹੇ ਹਾਲਾਤ ਸਾਧ ਸੰਗਤ ਜੀ ਬਣ ਚੁੱਕੇ ਸਨ। ਕਾਜ਼ੀਆਂ ਦਾ ਬੁਰਾ ਹਾਲ ਹੋ ਚੁੱਕਾ ਸੀ। ਗੁਰੂ ਘੜੇ ਤਨਾਰੇ ਜਾਈ, ਕਾਜ਼ੀ ਹੋਏ ਰਿਸ਼ਵਤੀ ਵੱਡੀ ਲਾ ਕੇ ਹੱਕ ਗਵਾਈ। ਸਾਧ ਸੰਗਤ ਜੀ, ਇਹ ਹਾਲਾਤ ਸੰਸਾਰ ਦੇ ਬਣੇ ਹੋਏ ਸਨ। ਸਾਧ ਸੰਗਤ ਜੀ ਜਿਹੜੇ ਬਾਜਦੇ ਧਰਮੀ ਲੋਕ ਸਨ, ਉਹਨਾਂ ਦੀ ਪੁਕਾਰ ਅਕਾਲ ਪੁਰਖ ਦੀ ਦਗਾਹ ਤੱਕ ਗਈ। ਆਪਾਂ ਹੁਣੇ ਪੰਕਤੀ ਪੜ੍ਹੀ ਆ, ਥੰਮੇ ਕੋਈ ਨਾ ਸਾਧ ਬਿਨ, ਸਾਧ ਨਾ ਦਿਸਾ ਜਗ ਵਿੱਚ ਕੋਆ, ਧਰਮ ਧੌਲ ਪੁਕਾਰੈ ਤਲੈ ਖੜੋ। ਇਹਦਾ ਭਾਵ ਇਹ ਆ ਕਿ ਧਰਮੀ ਲੋਕਾਂ ਦੀ ਪੁਕਾਰ ਸਾਧ ਸੰਗਤ ਜੀ ਅਕਾਲ ਪੁਰਖ ਦੀ ਦਰਗਾਹ ਤੱਕ ਗਈ, ਤੇ ਫਿਰ ਕੀ ਹੋਇਆ? ਭਾਈ ਗੁਰਦਾਸ ਜੀ ਲਿਖਦੇ ਨੇ, ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰ ਨਾਨਕ ਜਗ ਮਾਏ ਪਠਾਇਆ, ਚਰਨ ਧੋਏ ਰਹਿ ਰਾਸ ਕਰ, ਚਰਨਾਂ ਵਿੱਚ ਸਿੱਖਾਂ ਪੀ ਲਾਇਆ। ਗੁਰੂ ਨਾਨਕ ਪਾਤਸ਼ਾਹ ਸੰਸਾਰ ਵਿੱਚ ਆਏ, ਅਕਾਲ ਪੁਰਖ ਨੇ ਜਦੋਂ ਪੁਕਾਰ ਸੁਣੀ ਧਰਮੀ ਲੋਕਾਂ ਦੀ, ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ, ਤੇ ਸਾਧ ਸੰਗਤ ਚਰਨਾਂ ਵਿੱਚ ਕਹਿੰਦੇ ਨੇ, ਜਿਵੇਂ ਹੁਣ ਅਸੀਂ ਖੰਡੇ ਬਾਟੇ ਦੀ ਪੌਲ ਛਕਦੇ ਹਾਂ ਨਾ, ਉਦੋਂ ਗੁਰੂ ਨਾਨਕ ਪਾਤਸ਼ਾਹ ਜੀ ਅੰਗੂਠੇ ਦੇ ਨਾਲ ਜਲ ਨੂੰ ਛਹਾਉਂਦੇ ਸੀ, ਤੇ ਉਹ ਜਲ ਸਿੱਖ ਨੂੰ ਪਿਆਇਆ ਜਾਂਦਾ ਸੀ, ਉਹਨੂੰ ਕਹਿੰਦੇ ਸੀ ਗੁਰਦੀਖਿਆ, ਤੇ ਸਿੱਖ ਧਰਮ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਸੀ। ਧਰਮ ਚਰਨ ਧੋਏ ਰਹਿ ਰਾਸ ਕਰ, ਚਰਨਾਂ ਵਿੱਚ ਸਿੱਖਾਂ ਪੀ ਲਾਇਆ। ਪਾਰ ਬ੍ਰਹਮ ਪੂਰਨ ਬ੍ਰਹਮ, ਕਲਯੁਗ ਅੰਦਰ ਇੱਕ ਦਿਖਾਇਆ। ਕੋਈ ਜੜ ਪੂਜਾ ਵਿੱਚ, ਕੋਈ ਰੁੱਖਾਂ ਵਿੱਚ, ਕੋਈ ਦੇਵਤਿਆਂ ਵਿੱਚ, ਕੋਈ ਪਾਣੀ ਵਿੱਚ, ਜਿਵੇਂ ਜਿਵੇਂ ਲੋਕਾਈ ਨੂੰ ਡਰ ਲੱਗਿਆ, ਤਿਵੇਂ ਤਿਵੇਂ ਦੇਵਤੇ ਮੰਨ ਲਏ ਗਏ। ਪਰ ਗੁਰੂ ਨਾਨਕ ਪਾਤਸ਼ਾਹ ਨੇ ਪ੍ਰਤੱਖ ਸ਼ਬਦਗੁਰੂ ਦੇ ਰੂਪ ਵਿੱਚ ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ। ਫਿਰ ਸਾਧ ਸੰਗਤ ਜੀ, ਵੱਡੀ ਮੋਹਰ ਕਿਹੜੀ ਲਾਈ ਗੁਰੂ ਨਾਨਕ ਪਾਤਸ਼ਾਹ ਨੇ? ਚਾਰ ਵਰਨ ਇੱਕ ਵਰਨ ਕਰਾਇਆ। ਉਹ ਕਿਵੇਂ ਕੀਤਾ? ਵੇਖੋ, ਆਪਾਂ ਸੰਗਤ ਬੈਠੇ ਹਾਂ, ਇਹ ਚਾਰਾਂ ਵਰਨਾਂ ਨੂੰ ਇੱਕ ਵਰਨ ਕਰਕੇ ਵਿਖਾਇਆ। ਇੱਥੇ ਹਿੰਦੂ ਵੀ ਬੈਠ ਸਕਦਾ, ਮੁਸਲਮਾਨ ਵੀ ਬੈਠ ਸਕਦਾ, ਈਸਾਈ ਵੀ ਬੈਠ ਸਕਦਾ, ਪਾਰਸੀ ਵੀ ਬੈਠ ਸਕਦਾ, ਜੈਨੀ ਵੀ ਬੈਠ ਸਕਦਾ, ਇੱਥੇ ਬੋਧੀ ਵੀ ਬੈਠ ਸਕਦਾ, ਇੱਥੇ ਯਹੂਦੀ ਵੀ ਬੈਠ ਸਕਦਾ। ਇੱਥੇ ਕੋਈ ਪਾਬੰਦੀ ਕੋਈ ਨਹੀਂ। ਪੰਗਤ ਪੈਦਾ ਕਰਕੇ ਇੱਕ ਲਾਈਨ ਵਿੱਚ ਖੜ੍ਹੇ ਕਰ ਦਿੱਤਾ, ਸਰੋਵਰ ਪੈਦਾ ਕਰਕੇ ਇੱਕ ਪੰਗਤ ਵਿੱਚ ਖੜ੍ਹੇ ਕਰ ਦਿੱਤਾ ਸਾਧ ਸੰਗਤ। ਚਾਰ ਵਰਨ ਇੱਕ ਵਰਨ ਕਰਾਇਆ, ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ। ਰਾਣਾ ਤੇ ਰੰਕ, ਗਰੀਬ ਤੇ ਕੰਗਾਲ ਇੱਕ ਲਾਈਨ ਵਿੱਚ ਖੜੇ ਕਰ ਦਿੱਤੇ। ਸਿੱਖੀ ਪੈਦਾ ਕਰਕੇ ਰਾਜਾਂ ਮਹਾਰਾਜਿਆਂ ਦੇ ਵਿੱਚ ਗਰੀਬਾਂ ਦੇ ਪੈਰੀ ਪਵਾ ਦਿੱਤਾ। ਗੁਰੂ ਨਾਨਕ ਪਾਤਸ਼ਾਹ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ, ਉਲਟਾ ਖੇਲ ਪ੍ਰਮ ਦਾ। ਦੇਖੋ ਕਿੰਨੀ ਵੱਡੀ ਗੱਲ ਆ, ਉਲਟਾ ਖੇਲ ਪ੍ਰਮ ਦਾ, ਪੈਰਾਂ ਉੱਪਰ ਸੀਸ ਨਵਾਇਆ। ਜਿਹੜਾ ਬ੍ਰਾਹਮਣ ਆਕੀ ਹੋਇਆ ਪਿਆ ਸੀ ਨਾ, ਉਹਦੇ ਅੰਦਰ ਸਿੱਖੀ ਪੈਦਾ ਕਰਕੇ, ਧਰਮ ਪੈਦਾ ਕਰਕੇ ਸ਼ੂਦਰ ਦੇ ਪੈਰੀ ਪਵਾ ਦਿੱਤਾ। ਰਾਣਾ ਰੰਕ ਬਰਾਬਰੀ, ਪੈਰੀ ਪਾਉਣਾ ਜਗ ਵਰਤਾਇਆ, ਉਲਟਾ ਖੇਲ ਪ੍ਰਮ ਦਾ, ਪੈਰਾਂ ਉੱਪਰ ਸੀਸ ਨਵਾਇਆ, ਕਲਯੁਗ ਬਾਬੇ ਤਾਰਿਆ, ਸਤ ਨਾਮ ਪੜ ਮੰਤਰ ਸੁਣਾਇਆ,

ਐਸੇ ਮਹਾਨ ਗੁਰੂ ਨਾਨਕ ਪਾਤਸ਼ਾਹ ਜੀ ਹੋਏ ਸਾਧ ਸੰਗਤ ਜੀ ਜਿਹੜੇ ਇਸ ਕਲ ਨੂੰ ਤਾਰਨ ਵਾਸਤੇ ਇਸ ਸੰਸਾਰ ਵਿੱਚ ਆਏ। ਸਾਧ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਨੇ ਯਾਤਰਾਵਾਂ ਆਰੰਭ ਕਰਨ ਤੋਂ ਪਹਿਲਾਂ ਅਕਾਲ ਪੁਰਖ ਦੀ ਦਰਗਾਹ ਵਿੱਚ ਗਏ ਗੁਰੂ ਨਾਨਕ ਪਾਤਸ਼ਾਹ ਜੀ। ਉਹ ਕਿਵੇਂ ਗਏ? ਅਸੀਂ ਸਾਰਿਆਂ ਨੇ ਇਤਿਹਾਸ ਪੜ੍ਹਿਆ ਏ, ਸੁਣਿਆ ਏ ਕਿ ਗੁਰੂ ਨਾਨਕ ਪਾਤਸ਼ਾਹ ਜੀ ਵੇਈ ਨਦੀ ਵਿੱਚ ਰੋਜ਼ਾਨਾ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ ਸੁਲਤਾਨਪੁਰ ਲੋਧੀ ਵਿਖੇ। ਸਾਧ ਸੰਗਤ ਜੀ, ਸੁਲਤਾਨਪੁਰ ਲੋਧੀ ਜਿਹੜਾ ਸ਼ਹਿਰ ਸੀ ਨਾ, ਇਹਦੇ 35 ਬਾਜ਼ਾਰ ਸਨ। ਇੰਨਾ ਵੱਡਾ ਉਦੋਂ ਇਹ ਸੁਲਤਾਨਪੁਰ ਲੋਧੀ ਸ਼ਹਿਰ ਸੀ, ਇਸਲਾਮ ਦਾ ਇਹ ਗੜ੍ਹ ਸੀ ਅਤੇ ਇਸਲਾਮ ਦਾ ਕੇਂਦਰ ਦਾ ਵਪਾਰ ਦਾ ਵੱਡਾ ਇੱਕ ਸਥਾਨ ਸੀ, ਇੱਕ ਮਿੰਨੀ ਰਾਜਧਾਨੀ ਸੀ। ਕਰੀਬ 17 ਪ੍ਰਗਣਿਆਂ ਦੇ ਵਿੱਚ ਇਹ ਫੈਲਿਆ ਹੋਇਆ ਸੀ ਅਤੇ ਉੱਥੇ ਮੋਦੀਖਾਨੇ ਦੀ ਨੌਕਰੀ ਕਰ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਜੀ। 3 ਵਾਰ ਹਿਸਾਬ ਹੋਇਆ ਤੁਸੀਂ ਜਾਣਦੇ ਹੋ, ਅਤੇ ਗੁਰੂ ਨਾਨਕ ਪਾਤਸ਼ਾਹ ਦੇ ਪੈਸੇ ਵੱਧਦੇ ਰਹੇ। ਇੱਕ ਦਿਨ ਕੀ ਹੋਇਆ, 13-13 ਤੋਲ ਰਹੇ ਨੇ, ਇੱਕ ਗੈਬੀ ਆਵਾਜ਼ ਆਈ ਕਿ ਜਿਹੜਾ ਕੰਮ ਕਰਨ ਵਾਸਤੇ ਤੁਹਾਨੂੰ ਭੇਜਿਆ ਏ ਕਿ ਉਹ ਵੀ ਕਰੋਗੇ ਕਿ ਜਾਂ ਇੱਥੇ ਹੀ 13-13 ਤੋਲਦੇ ਰਹੋਗੇ। ਗੁਰੂ ਨਾਨਕ ਪਾਤਸ਼ਾਹ ਨੇ ਉਹ ਗੈਬੀ ਆਵਾਜ਼ ਸੁਣੀ। ਅੱਜ ਨੇਤਾ ਪ੍ਰਤੀ ਮੋਦੀਖਾਨੇ ਦੀ ਨੌਕਰੀ ਕਰਕੇ ਘਰ ਨੂੰ ਗਏ ਨੇ ਭਾਈ ਮਰਦਾਨਾ ਜੀ ਦੇ ਨਾਲ। ਨੇਤਾ ਪ੍ਰਤੀ 2:30 ਵਜੇ ਉੱਠਦੇ ਨੇ, ਵੇਈ ਨਦੀ ਵਿੱਚੋਂ ਇਸ਼ਨਾਨ ਕਰਦੇ ਨੇ ਅਤੇ ਜਿੱਥੇ ਗੁਰਦੁਆਰਾ ਬੇਰ ਸਾਹਿਬ ਆ ਤੁਹਾਡੇ ਵਿੱਚੋਂ ਬਹੁਤਿਆਂ ਨੇ ਦਰਸ਼ਨ ਕੀਤੇ ਹੋਣਗੇ, ਜਿੱਥੇ 14 ਸਾਲ 9 ਮਹੀਨੇ 13 ਦਿਨ ਅੰਮ੍ਰਿਤ ਵੇਲੇ ਦਾ ਗੁਰੂ ਨਾਨਕ ਪਾਤਸ਼ਾਹ ਨੇ ਤਪ ਕੀਤਾ, ਨਿਤ ਨਿਯਮ ਕੀਤਾ ਉਸ ਸਥਾਨ 'ਤੇ, ਪਾਵਨ ਸਥਾਨ 'ਤੇ। ਸਾਧ ਸੰਗਤ ਜੀ ਰੋਜ਼ਾਨਾ ਦੀ ਤਰ੍ਹਾਂ ਵੇਈ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਗਏ ਨੇ, ਅੱਜ ਐਸੀ ਡੁਬਕੀ ਲਾਈ ਆ। ਭਾਈ ਮਰਦਾਨਾ ਜੀ ਇਸ਼ਨਾਨ ਕਰਕੇ ਬਾਹਰ ਆ ਗਏ ਨੇ, ਬਾਹਰ ਉਡੀਕ ਰਹੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਇਸ਼ਨਾਨ ਕਰਕੇ ਆ ਰਹੇ ਨੇ, ਪਰ ਅੱਜ ਭਾਈ ਮਰਦਾਨਾ ਜੀ ਉਡੀਕਦੇ ਬੈਠੇ ਨੇ, ਪਰ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਵੇਈ ਨਦੀ ਵਿੱਚੋਂ ਬਾਹਰ ਨਹੀਂ ਆਏ। ਪਰ ਸਾਧ ਸਿੰਘ ਫਿਰ ਗਏ ਕਿੱਥੇ? ਨਵਾਬ ਦੌਲਤ ਖਾਂ ਲੋਧੀ ਭਾਵੇਂ ਸਿੱਖ ਬਣ ਚੁੱਕਾ ਸੀ ਗੁਰੂ ਨਾਨਕ ਪਾਤਸ਼ਾਹ ਦਾ, ਬੇਬੇ ਨਾਨਕੀ ਰਾਹੀਂ ਭਾਈਆ ਜੈ ਰਾਮ ਰਾਹੀਂ ਭਾਈਆ ਜੈ ਰਾਮ ਜੀ ਸੁਲਤਾਨਪੁਰ ਲੋਧੀ ਨਵਾਬ ਦੌਲਤ ਖਾਂ ਦੇ ਸਰਕਾਰੀ ਬਦਾਰੇ ਮਾਲ ਅਫਸਰ ਸਨ। ਮਾਲ ਅਫਸਰ ਕਹਿੰਦੇ ਨੇ ਤਹਿਸੀਲਦਾਰ ਨੂੰ, ਤਹਿਸੀਲਦਾਰ ਦੀ ਭਾਈਆ ਜੈ ਰਾਮ ਜੀ ਨੌਕਰੀ ਕਰ ਰਹੇ ਨੇ, ਬੜਾ ਸਤਿਕਾਰ ਆ ਰਾਜ ਘਰਾਣੇ ਦੇ ਸਾਊ ਸੁਭਾਅ ਦੇ ਨੇ। ਅੱਜ ਵੇਈ ਨਦੀ ਵਿੱਚੋਂ ਬਾਹਰ ਨਹੀਂ ਆਏ, ਭਾਈ ਮਰਦਾਨਾ ਜੀ ਉਡੀਕ ਉਡੀਕ ਕੇ ਪੁਕਾਰ ਰਹੇ ਨੇ। ਸੁਲਤਾਨਪੁਰ ਦੇ ਸ਼ਹਿਰ ਵਿੱਚ ਇਹ ਗੱਲ ਫੈਲ ਗਈ ਕਿ ਗੁਰੂ ਨਾਨਕ ਪਾਤਸ਼ਾਹ ਡੁੱਬ ਗਏ ਨੇ। ਪਰ ਵੇਖੋ ਸਿਦਕ ਬੇਬੇ ਨਾਨਕੀ ਦਾ, ਭੈਣ ਦਾ ਸਿਦਕ ਵੇਖੋ, ਜਿਨ੍ਹਾਂ ਵਿੱਚ ਬੇਬੇ ਨਾਨਕੀ ਜੀ, ਦਾਈ ਦੌਲਤਾਂ ਜੀ, ਰਾਏ ਬਲਾਰ ਜੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੀ ਪਹਿਚਾਣ ਕੀਤੀ ਅਤੇ ਪੂਰਨ ਸਿਦਕ ਅਤੇ ਭਰੋਸਾ ਗੁਰੂ ਨਾਨਕ ਪਾਤਸ਼ਾਹ 'ਤੇ ਰੱਖਿਆ ਕਿ ਇਹ ਗੁਰੂ ਆ, ਇਹ ਤਾਰਨ ਵਾਸਤੇ ਆਏ ਨੇ, ਇਹਨਾਂ ਸਿਦਕ 'ਤੇ ਭਰੋਸਾ ਕੀਤਾ ਗੁਰੂ ਪਾਤਸ਼ਾਹ 'ਤੇ। ਸਾਧ ਸੰਗਤ ਭੈਣ ਨੂੰ ਬੜਾ ਵਿਸ਼ਵਾਸ ਆ ਕਿ ਮੇਰਾ ਵੀ ਤਾਂ ਡੁੱਬਿਆ ਨੂੰ ਤਾਰਨ ਵਾਸਤੇ ਆਇਆ, ਇਹ ਨਹੀਂ ਡੁੱਬ ਸਕਦਾ। ਟੋਭੇ ਮੰਗਾਏ ਗਏ, ਦੂਰ ਤੱਕ ਛਾਣ ਬੀਣ ਕੀਤੀ ਗਈ। ਸਾਧ ਸੰਗਤ ਜੀ, ਅਖੀਰ ਕੀ ਹੋਇਆ? ਭਾਈ ਗੁਰਦਾਸ ਜੀ ਇੱਥੇ ਲਿਖਦੇ ਨੇ,

0: ਭਾਈ ਗੁਰੂ ਰਾਜ ਜੀ ਲਿਖਦੇ ਨੇ, ਬਾਬਾ ਪਹਿਨਦਾ ਸੱਚ ਖੰਡ, ਨਾਮ ਨਿਦਨਾਮ ਗਰੀਬੀ ਪਾਈ। ਭਾਈ ਗੁਰੂ ਰਾਜ ਇੱਥੇ ਗਵਾਹੀ ਭਰਦੇ ਨੇ ਆਪਣੀਆਂ ਵਾਰਾਂ ਵਿੱਚ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੋ ਦਿਨ ਸੱਚਖੰਡ ਵਿਖੇ ਰਹੇ ਅਕਾਲ ਪੁਰਖ ਦੇ ਕੋਲ। ਅਕਾਲ ਪੁਰਖ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਕਿਹਾ ਕਿ ਮੈਂ, ਕੋਈ ਇਤਿਹਾਸਕਾਰ 70,000 ਲਿਖਦਾ ਹੈ, ਕੋਈ 80,000 ਲਿਖਦਾ ਹੈ ਕਿ ਅਕਾਲ ਪੁਰਖ ਨੇ ਕਿਹਾ ਕਿ ਇੰਨੇ ਪੈਗੰਬਰ ਅਵਤਾਰ ਮੈਂ ਧਰਤੀ 'ਤੇ ਭੇਜੇ ਨੇ, ਪਰ ਆਪੋ ਆਪਣੀ ਸਾਰਿਆਂ ਨੇ ਡਫਲੀ ਵਜਾਈ ਆ, ਮੇਰਾ ਕਿਸੇ ਨੇ ਵੀ ਨਾਮ ਨਹੀਂ ਜਪਿਆ। ਅਕਾਲ ਪੁਰਖ ਨੇ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਨਾਲੇ ਜਪ ਪਾਇਆ ਗੁਰੂ ਨਾਨਕ ਪਾਤਸ਼ਾਹ ਜੀ ਝੋਲੀ 'ਚ। ਅਤੇ ਨਾਲੇ ਵੇਖੋ ਅਗਲੀ ਗੱਲ, ਭਾਈ ਗੁਰਦਾਸ ਜੀ ਲਿਖਦੇ ਨੇ, ਇੱਕ ਕਿਲੋ ਸ਼ੱਕੀਆਂ ਦਾ ਖਜ਼ਾਨਾ, ਨੌ ਨਦੀਆਂ ਦਾ ਖਜ਼ਾਨਾ ਗਰੀਬੀ ਨੂੰ ਪੀ, ਉਹਦੇ ਵਿੱਚੋਂ ਤਿੰਨ ਪਾ। ਇੱਕ ਅਕਾਲ ਪੁਰਖ ਕੋਲੋਂ ਇੱਕ ਕਿਲੋ ਸੀ। ਵੇਖੋ ਗੁਰੂ ਨਾਨਕ ਪਾਤਸ਼ਾਹ ਨੂੰ ਐਵੇਂ ਵੱਡਾ ਨਹੀਂ ਕਿਹਾ ਜਾਂਦਾ ਸੰਸਾਰ ਵਿੱਚ। ਗੁਰੂ ਨਾਨਕ ਪਾਤਸ਼ਾਹ ਦੀ ਝੋਲੀ ਵਿੱਚ ਇੱਕ ਕਿਲੋ ਵਿੱਚੋਂ ਤਿੰਨ ਪਾ, ਨੌ ਨਿਧੀਆਂ ਦਾ ਖਜ਼ਾਨਾ ਗੁਰੂ ਨਾਨਕ ਪਾਤਸ਼ਾਹ ਦੀ ਝੋਲੀ ਵਿੱਚ ਪਾ ਦਿੱਤਾ ਗਿਆ। ਕਿ ਸਤਨਾਮ ਸ੍ਰੀ ਵਾਹਿਗੁਰੂ। ਨੌ ਨਿਧ ਨਾਮ ਗਰੀਬੀ ਪਾਈ, ਭਾਈ ਗੁਰਦਾਸ ਜੀ ਲਿਖ ਰਹੇ ਨੇ, ਨੌ ਨਿਧ ਨਾਮ ਗਰੀਬੀ ਪਾਈ, ਬਾਬਾ ਪਹਿਨਦਾ ਸੱਚ ਖੰਡ, ਨੌ ਨਿਧ ਨਾਮ ਗਰੀਬੀ ਪਾਈ। ਫਿਰ ਅਕਾਲ ਪੁਰਖ ਤੋਂ ਵਾਪਸ ਆਏ ਅਤੇ ਸਾਧ ਸਿੰਘ ਬਹੁਤੇ ਜਦੋਂ ਪਾਣੀ ਵਿੱਚ ਡੁੱਬਦੇ ਨੇ, ਉਹ ਤਾਂ ਜਦੋਂ ਪਾਣੀ ਜਾਂਦਾ ਉੱਧਰੋਂ ਜਾ ਕੇ ਮੁੜ ਕੇ ਲੱਭਦੇ ਨੇ, ਪਰ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਮੀਲ ਚੜ੍ਹਦੇ ਨੇ ਜਿੱਥੇ ਸੁਲਤਾਨਪੁਰ ਲੋਧੀ ਸੰਤ ਘਾਟ ਗੁਰਦੁਆਰਾ ਸਾਹਿਬ ਆ, ਉੱਥੋਂ ਬਾਹਰ ਨਿਕਲੇ। ਭਾਈ ਗੁਰਦਾਸ ਜੀ ਲਿਖਦੇ ਨੇ, ਫਿਰ ਕੀ ਹੋਇਆ, ਬਾਬਾ ਜੀ ਨੇ ਅੱਖਾਂ ਮੂੰਦ ਕੇ ਜਦੋਂ ਸੰਸਾਰ ਨੂੰ ਤੱਕਿਆ, ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਿਆਈ, ਬਾਜ ਗੁਰੂ ਗੁਬਾਰ ਹੈ ਹੈ ਹੈ ਕਰਦੀ ਸੁਣੀ ਲੁਕਾਈ। ਗੁਰੂ ਨਾਨਕ ਪਾਤਸ਼ਾਹ ਨੇ ਤੱਕਿਆ ਕਿ ਗੁਰੂ ਸੱਚੇ ਗੁਰੂ ਤੋਂ ਬਗੈਰਾਂ ਲੁਕਾਈ ਜਿਹੜੀ ਹੈ ਸਰਦੀ ਪਰਦੀ ਦੇਖ ਰਹੀ ਹੈ। ਫਿਰ ਕੀ ਹੋਇਆ, ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਣ ਧਰਤ ਲੁਕਾਈ। ਧਰਤ ਨੂੰ ਸੋਧਣ ਵਾਸਤੇ, ਸੁਧਾਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਯਾਤਰਾਵਾਂ ਦਾ ਬੀੜਾ ਆਰੰਭ ਕੀਤਾ। ਜਦੋਂ ਵੇਈ ਨਦੀ ਵਿੱਚੋਂ ਬਾਹਰ ਆਏ, ਜੰਗਲ ਦੀ ਅੱਗ ਵਾਂਗ ਚਾਰ ਸਵੇਰੇ ਇਹ ਗੱਲ ਪੈ ਗਈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨਦੀ ਵਿੱਚੋਂ ਬਾਹਰ ਆ ਗਏ ਨੇ। ਚਾਰ ਸਵੇਰੇ ਖਲਕਲ ਜਿਹੜੀ ਖੜੀ ਆ, ਗੁਰੂ ਨਾਨਕ ਪਾਤਸ਼ਾਹ ਨੇ ਜਪ ਪੜਿਆ, ਮੂਲ ਮੰਤਰ ਪੜਿਆ, ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜਿੱਥੋਂ ਸਾਡੀ ਗੁਰਬਾਣੀ ਆਰੰਭ ਹੁੰਦੀ ਆ ਸਾਧ ਸੰਗਤ, ਨਾਲੇ ਇੱਕ ਇਨਕਲਾਬੀ ਨਾਰਾ ਦਿੱਤਾ, ਜਿਹੜਾ ਅੱਜ ਤੱਕ ਉਹ ਨਾਰਾ ਸੰਸਾਰ ਦੇ ਵਿੱਚ ਜ਼ੁਲਮ ਦੇ ਨਾਲ ਟਾਕਰਾ ਲੈਂਦਾ ਆ ਰਿਹਾ, ਸਿੱਖੀ ਦੇ ਰੂਪ ਵਿੱਚ ਜ਼ੁਲਮ ਦਾ ਜਵਾਬ ਦਿੰਦਾ ਆ ਰਿਹਾ ਹੈ। ਉਹ ਨਾਰਾ ਕੀ ਸੀ, ਨਾ ਕੋ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਨ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਜਿਹੜੀ ਤੁਸੀਂ ਦੁਹਾਈ ਦਿੱਤੀ ਆ ਨਾ, ਹਿੰਦੂ ਵੀਰ ਕਹਿ ਰਹੇ ਆ ਕਿ ਸਾਡੀ ਇੱਟ ਇੱਥੇ ਪੱਕੀ ਆ, ਇਸਲਾਮ ਵਾਲੇ ਕਹਿ ਰਹੇ ਸਾਡੀ ਪੱਕੀ ਆ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਾਰੇ ਤੇ ਸਾਂਝੇ ਨੇ, ਸਾਰਿਆਂ ਦੇ ਸਵਾਸ ਉਹ ਅੱਲਾ ਤਾਲਾ ਦੇ ਹੱਥ ਵਿੱਚ ਨੇ, ਇੱਥੇ ਕੋਈ ਮਹਾਨ ਨਹੀਂ ਆ ਅਕਾਲ ਪੁਰਖ ਤੋਂ ਬਗੈਰ, ਨਾ ਕੋ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਨ। ਸਾਧ ਸਿੰਘ ਜੀ ਇਹ ਇਨਕਲਾਬੀ ਨਾਰਾ ਜਿੱਥੇ ਗੜ ਹੋਵੇ, ਜਿਹਦੀ ਸਰਕਾਰ ਸਰਕਾਰੀ ਦਰਬਾਰੇ ਪਹੁੰਚ ਹੋਵੇ, ਇੰਨਾ ਉਹਨਾਂ ਦਾ ਗੜ ਹੋਵੇ, ਉੱਤੇ ਹੁਕਮ ਚੱਲਦਾ ਹੋਵੇ, ਅਤੇ ਸਾਧ ਸਿੰਘ ਉੱਥੇ ਨਾਰਾ ਲਾ ਦੇਈਏ ਸੱਚ ਦਾ, ਅਤੇ ਉੱਥੇ ਕੋਈ ਨਿੱਕੀ ਗੱਲ ਹੈ। ਜਦੋਂ ਇਹ ਗੱਲ ਦਾ ਢੰਡੋਰਾ ਚਾਸ਼ ਫਿਰੇ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਇਨਕਲਾਬੀ ਨਾਰਾ ਦਿੱਤਾ ਏ, ਅਤੇ ਕਾਜ਼ੀਆਂ ਨੇ ਗੱਲ ਜਿਹੜੀ ਸੀ ਨਵਾਬ ਦੇ ਕੰਨਾਂ ਵਿੱਚ ਪਾ ਦਿੱਤੀ। ਸਾਧ ਸੰਗਤ, ਹੁਣ ਗੁਰੂ ਨਾਨਕ ਪਾਤਸ਼ਾਹ ਨੂੰ ਸਪਸ਼ਟੀਕਰਨ ਵਾਸਤੇ ਸੁਨਾਹ ਆ ਗਿਆ, ਸੁਨਾਹ ਆ ਗਿਆ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਿ ਸਪਸ਼ਟੀਕਰਨ ਦਿਓ ਇਸ ਗੱਲ ਦਾ ਤੁਸੀਂ। ਹੁਣ ਗੁਰੂ ਨਾਨਕ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਯਾਤਰਾਵਾਂ ਆਰੰਭ ਕੀਤੀਆਂ, ਗੁਰੂ ਨਾਨਕ ਪਾਤਸ਼ਾਹ ਨੇ ਪਹਿਲੀ ਯਾਤਰਾ ਆਰੰਭ ਕੀਤੀ, ਚੜ੍ਹਿਆ ਸੋਧਣ ਧਰਤ ਲੁਕਾਈ, ਅਤੇ ਗੁਰੂ ਨਾਨਕ ਪਾਤਸ਼ਾਹ ਨੇ ਦਸਤਾਰ ਉੱਤੋਂ ਨਾ ਇੱਕ ਚਿੱਟੀ ਜਿਹੀ ਪਟਕੀ ਬੰਨ ਲਈ, ਤੇ ਭਾਈ ਮਰਦਾਨਾ ਜੀ ਕਹਿੰਦੇ ਇਹ ਇੱਕ ਬੰਨੀ ਇਹਦਾ ਕੀ ਕਾਰਨ? ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮੈਂ ਇੱਕ ਥੱਫਣੀ ਬੰਨੀ ਆ। ਕਹਿੰਦੇ ਜਿੰਨਾ ਚਿਰ ਇਹ ਸਿਰ ਤੇ ਨਾ ਬੰਨੀ ਜਾਵੇ ਸੱਚ ਦੀ ਗੱਲ ਹੋਈ ਨਹੀਂ ਸਕਦੀ, ਸੱਚ ਬੋਲਿਆ ਹੀ ਨਹੀਂ ਜਾ ਸਕਦਾ। ਇਹ ਮੈਂ ਤਾਂ ਵਧੀ ਹੈ ਸਾਧ ਸਿੰਘ ਜੀ ਹੁਣ ਉਹ ਗੱਲ ਦਾ ਸਪਸ਼ਟੀਕਰਨ ਦੇਣ ਵਾਸਤੇ ਭਾਵੇਂ ਨਵਾਬ ਦੌਲਤਕਾਂ ਗੁਰੂ ਨਾਨਕ ਪਾਤਸ਼ਾਹ ਸਿੱਖ ਜੀ ਪਰ ਚੁੱਕਣ ਵਾਲੇ ਨਹੀਂ ਖਲੋਣ ਦਿੰਦੇ ਸਾਧ ਸੰਗਤ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਬਾਜ਼ਾਰਾਂ ਵਿੱਚੋਂ ਲੰਘ ਰਹੇ ਆ ਨਾ ਤੇ ਲੋਕ ਬਾਜ਼ਾਰਾਂ ਵਿੱਚ ਦਵੱਲੀ ਖੜੇ ਨੇ, ਇੰਨੀ ਭੀੜ ਇੰਨੀ ਖਲਕਤ ਜਿਹੜੀ ਇਕੱਠੀ ਹੋਈ ਆ ਤੇ ਭਾਈ ਮਰਦਾਨਾ ਜੀ ਪੁੱਛਦੇ ਗੁਰੂ ਨਾਨਕ ਪਾਤਸ਼ਾਹ ਨੂੰ ਕਿ ਇਹ ਲੋਕ ਬੜੇ ਬਾਜ਼ਾਰਾਂ ਵਿੱਚ ਖੜੇ ਨੇ ਤੇ ਸਾਡੇ ਵੱਲ ਬੜੇ ਬਿਟ ਬਿਟ ਕੇ ਦੇਖ ਰਹੇ ਆ। ਤੇ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਸੱਤ ਕਰਤਾਰ ਕਹਿ ਕੇ ਮਗਰ ਮਗਰ ਤੁਰੇ ਆ, ਉਹ ਬਹੁਤੀਆਂ ਭੀੜਾਂ ਵਿੱਚ ਚੰਗੇ ਇਨਸਾਨ ਜਿਹੜੇ ਬੜੇ ਘੱਟ ਹੋਇਆ ਕਰਦੇ। ਸਾਧ ਸੰਗਤ ਹੁਣ ਦੁਆਬ ਨੌਤਖਾਂ ਲੋਧੀ ਦੇ ਕੋਲ ਗਏ ਨੇ, ਹਵੇਲੀ ਵਿੱਚ ਉਤਾਰਾ ਕੀਤਾ, ਦਰੀਆਂ ਵਿਛਾਈਆਂ ਗਈਆਂ, ਬੈਠੇ ਨੇ। ਕਾਜੀ ਨੇ ਕਿਹਾ ਆ ਜਾਓ, ਗੁਰੂ ਨਾਨਕ ਪਾਤਸ਼ਾਹ ਨੂੰ ਆਪ ਨੇ ਪੁੱਛਿਆ ਤੇ ਕਾਜੀ ਨੇ ਕਿਹਾ ਜੇ ਸਾਰਿਆਂ ਨੂੰ ਸਰਬ ਇੱਕੋ ਅੱਖ ਨਾਲ ਵਹਿੰਦੇ ਨੇ, ਜੇ ਇਹਨੇ ਇਨਕਲਾਬੀ ਨਾਰਾ ਦਿੱਤਾ, ਸਭ ਸਾਂਝੀ ਗੱਲ ਕਰਦੇ ਨੇ, ਸਾਡੇ ਨਾਲ ਨਮਾਜ਼ ਪੜ੍ਹੋ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਚਲੋ ਪੜ੍ਹ ਲੈਂਦੇ ਹਾਂ ਜੀ, ਇਹ ਵੀ ਧਰਮ ਦੀ ਕਿਰਿਆ ਫਿਰ ਕੀ ਆ, ਪੜ੍ਹ ਲੈਂਦੇ ਹਾਂ। ਹੁਣ ਨਮਾਜ਼ ਪੜ੍ਹ ਰਹੇ ਨੇ ਤੇ ਗੁਰੂ ਨਾਨਕ ਪਾਤਸ਼ਾਹ ਦਾ ਧਿਆਨ ਕਾਜੀ ਵੱਲ ਗਿਆ ਤੇ ਗੁਰੂ ਨਾਨਕ ਪਾਤਸ਼ਾਹ ਹੱਸ ਪਏ। ਜਦੋਂ ਨਮਾਜ਼ ਦੀ ਸਮਾਪਤੀ ਹੋਈ ਤੇ ਕਾਜੀ ਕਹਿੰਦਾ ਇਹ ਤੇ ਨਵਾਬ ਨੂੰ ਕਿ ਇਹ ਤਾਂ ਸਾਡੀ ਸ਼ਰ੍ਹਾਂ ਵਿੱਚ ਆ ਕੇ ਸਾਨੂੰ ਮਖੌਲ ਕਰ ਰਹੇ, ਇਹ ਤਾਂ ਹੱਸ ਰਹੇ ਨੇ, ਇਹ ਤਾਂ ਨਮਾਜ਼ ਵਿੱਚ ਹਾਜ਼ਰੀ ਨਹੀਂ। ਗੁਰੂ ਨਾਨਕ ਪਾਤਸ਼ਾਹ ਫਿਰ ਹੱਸ ਪਏ। ਉਹਨਾਂ ਹੱਸਣ ਦਾ ਕਾਰਨ ਪੁੱਛਿਆ ਕੀ ਆ, ਬੜੇ ਹੈਰਾਨ ਹੋ। ਉਹ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਾਜੀ ਤੇਰੇ ਘਰ ਵਛੇਰੀ ਸੂਈ ਹੋਈ ਆ ਮਗਰ ਖੂਹੀ ਆ, ਤੇ ਤੇਰਾ ਤਾਂ ਬਾਰ ਬਾਰ ਧਿਆਨ ਘਰ ਵਿੱਚ ਜਾ ਰਿਹਾ ਕਿ ਖੂਹੀ ਦੇ ਵਿੱਚ ਕਿਤੇ ਵਛੇਰੀ ਦਾ ਬੱਚਾ ਨਾ ਡਿੱਗ ਪਏ, ਤੂੰ ਤੇ ਆਪ ਨਮਾਜ਼ ਵਿੱਚ ਹਾਜ਼ਰ ਨਹੀਂ ਸੀ। ਸਾਧ ਸਿੰਘ ਸੱਚ ਬੋਲਿਆ, ਸ਼ਰਮਸ਼ਾਰ ਹੋ ਗਿਆ, ਅੱਖਾਂ ਨੀਵੀਆਂ ਕਰ ਗਿਆ। ਤੇ ਵੇਖੋ ਜੇ ਉਹ ਜਿਹਾ ਅੱਜ ਕੱਲ੍ਹ ਦਾ ਕੋਈ ਕੱਚਾ ਬਾਬਾ ਹੁੰਦਾ ਨਾ, ਪੰਜ ਸੱਤ ਗੰਨਮੈਨ ਨਾਲ ਹੁੰਦੇ, ਵੱਡੀਆਂ ਕਾਰਾਂ ਹੁੰਦੀਆਂ, ਹੂਟਰ ਮਾਰਦੇ ਜਾਂਦੇ, ਬਾਬਾ ਜੀ ਆਏ ਬਾਬਾ ਜੀ ਆਏ ਆ, ਤੇ ਗੰਨਮੈਨ ਗਾੜੀ ਹੁੰਦੇ, ਪਤਾ ਨੀ ਕਿਹੜਾ ਕਿੰਨੇ ਖਾ ਜਾਣਾ। ਸਾਧ ਸਿੰਘ ਦੇ ਨਵਾਬ ਦੌਲਤ ਖਾਨ ਲੋਧੀ ਨੂੰ ਕਹਿਣ ਲੱਗੇ ਰਹੀ ਤੁਹਾਡੀ ਗੱਲ ਨਵਾਬ ਜੀ, ਤੁਸੀਂ ਵੀ ਕਾਬਲ ਕੰਧਾਰ ਜਾ ਕੇ ਘੋੜੇ ਖਰੀਦੇ, ਤੁਸੀਂ ਕਿਹੜੇ ਹਾਜ਼ਰ ਸੀ? ਸਾਧ ਸਿੰਘ ਜੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਢਹਿ ਕੇ ਪੈ ਗਏ। ਇਹ ਪਹਿਲੀ ਘਟਨਾ ਸੀ ਗੁਰੂ ਨਾਨਕ ਪਾਤਸ਼ਾਹ ਜਦੋਂ ਯਾਤਰਾਵਾਂ ਆਰੰਭ ਕੀਤੀਆਂ। ਇੱਥੋਂ ਗੁਰੂ ਨਾਨਕ ਪਾਤਸ਼ਾਹ ਚੱਲੇ ਨੇ, ਸਭ ਤੋਂ ਪਹਿਲਾਂ ਗੋਇੰਦਵਾਲ ਸਥਾਨ 'ਤੇ ਪਹੁੰਚੇ ਨੇ, ਉੱਥੇ ਜਾ ਕੇ ਭੁਗਤ ਬਚਨ ਕੀਤੇ ਭਾਈ ਮਰਦਾਨਾ ਜੀ ਨੂੰ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਿੱਖੀ ਦੀ ਇੱਥੋਂ ਲਹਿਰ ਚੱਲੇਗੀ, ਸਿੱਖੀ ਦਾ ਧੁਰਾ ਹੋਵੇਗਾ, ਸਿੱਖੀ ਦਾ ਬੋਲਬਾਲਾ ਇੱਥੋਂ ਚੱਲੇਗਾ। ਗੁਰੂ ਨਾਨਕ ਪਾਤਸ਼ਾਹ ਨੇ ਇਹ ਬਖਸ਼ਿਸ਼ਾਂ ਕੀਤੀਆਂ। ਸਾਧ ਸੰਗਤ ਇੱਥੋਂ ਚੱਲ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਤਰਨ ਤਾਰਨ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਗਏ, ਉੱਥੇ ਭੁਗਤ ਬਚਨ ਕੀਤੇ ਨੇ ਕਿ ਮਨੁੱਖਤਾ ਦੀ ਕਲਿਆਣਕਾਰੀ ਵਾਸਤੇ ਇਹ ਸਥਾਨ ਜਿਹੜਾ ਆਉਣ ਵਾਲੇ ਸਮੇਂ ਵਿੱਚ ਉੱਭਰ ਕੇ ਸਾਹਮਣੇ ਆਵੇਗਾ, ਮਨੁੱਖਤਾ ਦੀ ਕਲਿਆਣਕਾਰੀ ਵਾਸਤੇ। ਇੱਥੋਂ ਚੱਲ ਕੇ ਗੁਰੂ ਨਾਨਕ ਪਾਤਸ਼ਾਹ ਜੀ ਜਿੱਥੇ ਅੱਜ ਕੱਲ੍ਹ ਸੱਚਖੰਡ ਸੀ ਦਰਬਾਰ ਸਾਹਿਬ, ਜਿੱਥੇ ਸਮੁੱਚੀ ਮਨੁੱਖਤਾ ਝੁੱਕ ਰਹੀ ਆ, ਆਪਣੇ ਦੁੱਖੜੇ ਦੂਰ ਕਰ ਰਹੀ ਆ, ਰੂਹਾਨੀਅਤ ਵਾਲਾ ਪੈਗਾਮ ਲੈ ਰਹੀ ਆ, ਜਿੱਥੇ ਦੁੱਖ ਭੰਜਣੀ ਬੇਰੀ ਆ, ਉਸ ਸਮੇਂ ਬੇਰੀਆਂ ਦਾ ਝੁੰਡ ਸੀ ਅਤੇ ਉਹਦੇ ਵਿੱਚ ਇੱਕ ਛੋਟੀ ਜਿਹੀ ਛਪੜੀ ਸੀ ਜਿੱਥੇ ਅੱਜ ਕੱਲ੍ਹ ਦੁੱਖ ਭੰਜਣੀ ਆ। ਉੱਥੇ ਰਾਤ ਦਾ ਵਿਸ਼ਰਾਮ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ, ਅੰਮ੍ਰਿਤ ਵੇਲੇ ਉੱਠੇ ਨੇ, ਉਸ ਦੁੱਖ ਭੰਜਣੀ ਬੇਰੀ ਜਿੱਥੇ ਅੱਜ ਕੱਲ੍ਹ ਦੁੱਖ ਭੰਜਣੀ, ਉਹ ਛਪੜੀ 'ਚੋਂ ਇਸ਼ਨਾਨ ਕੀਤਾ, ਅੰਮ੍ਰਿਤ ਵੇਲੇ ਦਾ ਨਿਤਨੇਮ ਕੀਤਾ ਅਤੇ ਭਾਈ ਬਾਲਾ ਜੀ ਦੇ ਭਾਈ ਮਰਦਾਨਾ ਜੀ ਨਾਲ ਫਿਰ ਭੁਗਤ ਬਚਨ ਕੀਤੇ। ਭਾਈ ਮਰਦਾਨਾ ਜੀ ਇਹ ਸਥਾਨ ਤੋਂ ਆਉਣ ਵਾਲੇ ਸਮੇਂ 'ਚ ਨਾਮ ਦਾ ਅਤੇ ਮੋਖ ਦਾ ਪ੍ਰਵਾਹ ਚੱਲੇਗਾ, ਨਾਮ ਦਾ ਅਤੇ ਮੋਖ ਦਾ ਪ੍ਰਵਾਹ ਚੱਲੇਗਾ, ਇਹ ਭੁਗਤ ਬਚਨ ਕੀਤੇ ਗੁਰੂ ਨਾਨਕ ਪਾਤਸ਼ਾਹ ਨੇ ਸੱਚਖੰਡ ਬਾਰੇ। ਗੁਰੂ ਪਿਆਰੀ ਸਾਧ ਸੰਗਤ ਇੱਥੋਂ ਚੱਲ ਕੇ ਫਿਰ ਲਾਹੌਰ ਪਹੁੰਚੇ ਨੇ ਦੁਨੀ ਚੰਦ ਦੇ ਕੋਲ, ਦੁਨੀ ਚੰਦ ਆਪਣੇ ਪਿਤਾ ਦਾ ਸ਼ਰਾਧ ਕਰਾ ਰਿਹਾ ਸੀ ਅਤੇ ਗੁਰੂ ਨਾਨਕ ਪਾਤਸ਼ਾਹ ਪੁੱਛਿਆ ਕਿ ਮੇਲਾ ਕਾਹਦਾ ਲੱਗਾ, ਕਹਿੰਦੇ ਕਿ ਦੁਨੀ ਚੰਦ ਇਹ ਸ਼ਰਾਧ ਕਰਾ ਰਿਹਾ ਆਪਣੇ ਪਿਤਾ ਦਾ, ਨਾਲੇ ਉਹਦੀ ਹਕੀਕਤ ਦੱਸੀ ਕਿ ਤੇਰਾ ਪਿਤਾ ਕਿੱਥੇ ਆ ਇਹ ਵੇਲੇ, ਤੇ ਨਾਲੇ ਸੱਤ ਝੰਡੇ ਝੁੱਲ ਰਹੇ ਸੀ ਉਹਦੀ ਦਿਓਰੀ 'ਤੇ। ਅਤੇ ਗੁਰੂ ਨਾਨਕ ਪਾਤਸ਼ਾਹ ਨੇ ਵੜਦਿਆਂ ਵੜਦਿਆਂ ਦਿਓਰੀ ਵਿੱਚ ਜਦੋਂ ਦੁਨੀ ਚੰਦ ਨੇ ਬੜੇ ਸਤਿਕਾਰ ਨਾਲ ਪਾਇਆ ਨਾ, ਅਤੇ ਕਹਿਣ ਲੱਗੇ ਵੀ ਸੱਤ ਝੰਡੇ ਕਾਹਦੇ ਝੁੱਲ ਰਹੇ ਨੇ। ਕਿਸੇ ਨੇ ਲਾਗੋਂ ਕਿਹਾ ਕਿ 7 ਲੱਖ ਰੁਪਈਆ ਹੈ ਦੁਨੀ ਚੰਦ ਦੇ ਕੋਲ, ਇੱਕ ਇੱਕ ਲੱਖ ਦਾ ਸੂਚਕਿਆ ਉਸ ਸਮੇਂ, ਤਾਂ 7 ਝੰਡੇ ਝੁੱਲ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਨੇ ਸਮਝਾਉਣ ਦਾ ਤਰੀਕਾ ਦੇਖੋ, ਕੁਛ ਨਿੱਘੀ ਜੀ ਸੂਈ ਜਿਹੜੀ ਸੀ ਉਹ ਦੁਨੀ ਚੰਦ ਨੂੰ ਦਿੱਤੀ। ਕਹਿੰਦਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਮੇਰੀ ਅਮਾਨਤ ਰੱਖ ਲਓ, ਮੈਂ ਅਗਲੇ ਜਨਮ ਵਿੱਚ ਤੁਹਾਡੇ ਕੋਲੋਂ ਲੈ ਲਵਾਂਗਾ, ਜਹਾਨ ਵਿੱਚ ਲੈ ਲਵਾਂਗਾ। ਦੁਨੀ ਚੰਦ ਨੇ ਆਪਣੀ ਘਰਵਾਲੀ ਨੂੰ ਜਾ ਕੇ ਫੜਾਈ ਕਿ ਗੁਰੂ ਨਾਨਕ ਪਾਤਸ਼ਾਹ ਜੀ ਮਾਨਤਾ, ਕਹਿੰਦੀ ਅਗਲੇ ਜਹਾਨ ਵਿੱਚ ਲੈ ਲਵਾਂਗੇ। ਘਰਵਾਲੀ ਸਿਆਣੀ ਸੀ, ਕਈ ਘਰਵਾਲੀਆਂ ਸਿਆਣੀਆਂ ਹੁੰਦੀਆਂ ਸਾਧ ਸੰਗਤ, ਉਹ ਮੱਤ ਦੇ ਦਿੰਦੀਆਂ ਹੈ ਕਿ ਨਹੀਂ ਭਾਈ ਇਹ ਇੱਦਾਂ ਨਹੀਂ ਇੱਦਾਂ ਕਰ। ਐਵੇਂ ਜੀਵਨ ਸਾਥੀ ਦਿੱਤਾ ਨਾ ਗੁਰੂ ਨਾਨਕ ਪਾਤਸ਼ਾਹ ਨੇ ਕ੍ਰਿਸ਼ਤ, ਐਵੇਂ ਨਹੀਂ ਚਲਾਈ, ਇਹਦਾ ਬੜਾ ਵੱਡਾ ਕਾਰਨ ਹੈ। ਸਾਧ ਸੰਗਤ ਉਹ ਘਰਵਾਲੀ ਕਹਿਣ ਲੱਗੀ ਇਹ ਤਾਂ ਸੂਈ ਸਾਡੇ ਨਾਲ ਇੱਥੇ ਹੀ ਰਹਿ ਜਾਣੀ ਆ, ਮਾਨਤ ਵਿੱਚ ਖਿਆਮਤ ਹੋ ਜਾਣੀ ਆ, ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਨੂੰ ਵਾਪਸ ਕਰ ਦਿਓ, ਇਹ ਝੂਠੇ ਪੈਣਾ ਜੀ। ਉਹਨੇ ਗੁਰੂ ਨਾਨਕ ਪਾਤਸ਼ਾਹ ਨੂੰ ਆਣ ਕੇ ਕਹਿਣ ਲੱਗੇ ਗੁਰੂ ਨਾਨਕ ਪਾਤਸ਼ਾਹ ਜੀ ਇਹ ਤਾਂ ਸਾਡੇ ਸਰੀਰ ਨਾਲ ਇੱਥੇ ਹੀ ਰਹਿ ਜਾਣੀ ਹੈ, ਅਤੇ ਸਮਝਾਉਣ ਦਾ ਤਰੀਕਾ ਦੇਖੋ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਭਲਿਆ ਲੋਕਾ, ਜੇ ਸੂਈ ਤੇਰੇ ਨਾਲ ਨਹੀਂ ਜਾ ਸਕਦੀ ਤਾਂ ਜਿਹੜੇ ਹੰਕਾਰ ਦੇ 7 ਝੰਡੇ ਤੂੰ ਉੱਤੇ ਝੁੱਲ ਰਹੇ ਨੇ, 7 ਲੱਖ ਰੁਪਈਆ ਤੇਰੇ ਕੋਲ, ਨਾਲ ਤੇਰੇ ਨਾਲ ਜਾਵੇਗਾ। ਸਾਧ ਸੰਗਤ ਜੀ ਲਾਜਵਾਬ ਹੋ ਗਿਆ। ਫਿਰ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਐਵੇਂ ਝੂਠ ਮੂਠ ਹੈ, ਸ਼ਰਾਬ ਸ਼ਰੂਬ ਜਿਹੜਾ ਕਰਾ ਰਿਹਾ ਇਹ ਤੇਰੇ ਪਿਤਾ ਤੱਕ ਥੋੜ੍ਹਾ ਜਾ ਰਿਹਾ, ਉਹ ਪਤਾ ਕਿਹੜੀ ਹਾਲਤ 'ਚ ਬੈਠੇ ਹੋਏ ਆ, ਇਸ ਕਰਕੇ ਤੂੰ ਕੁਝ ਇਹ ਮਾਇਆ ਜਿਹੜੀ ਗਰੀਬਾਂ ਵਿੱਚ ਵੰਡ, ਫਿਰ ਤੇਰੀ ਮਨੁੱਖਤਾ ਕਲਿਆਣਕਾਰੀ ਹੋਵੇਗੀ। ਸਾਧ ਸੰਗਤ ਜੀ ਦੁਨੀ ਚੰਦ ਨੇ ਉਹ 7 ਲੱਖ ਰੁਪਈਏ ਵਿੱਚੋਂ ਕੁਝ ਪੈਸੇ ਮਨੁੱਖਤਾ ਦੀ ਖਾਤਰ ਵੰਡੇ। ਇੱਥੋਂ ਚੱਲ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀਪਾਲਪੁਰ ਗਏ ਨੇ ਕੋੜੀ ਦੇ ਕੋਲ। ਦੇਖੋ ਜਦੋਂ ਬੰਦਾ ਮੁਸੀਬਤ ਹੋ ਚ ਹੋਵੇ ਨਾ, ਅਤੇ ਕੋਈ ਵੱਡਾ ਹੀ ਪਹੁੰਚੀ ਹੋਈ ਆਤਮਾ ਉਹਦਾ ਸਾਥ ਦਿੰਦੀ ਆ, ਜਿਹਦੇ 'ਤੇ ਗੁਰੂ ਦੀ ਕਿਰਪਾ ਹੋਵੇ, ਬਾਹਰ ਕੁੱਲੀ ਬਣਾ ਦਿੱਤੀ ਆ, ਬਾਹਰ ਪ੍ਰਸ਼ਾਦਾ ਰੱਖ ਜਾਂਦੇ ਨੇ, ਅਤੇ ਉਹ ਛਕ ਲੈਂਦਾ। ਕਈ ਚਿਰ ਹੋ ਗਿਆ ਕਿਸੇ ਦੇ ਮਨੁੱਖ ਦੇ ਦਰਸ਼ਨ ਕੀਤੇ ਆਈ, ਮਨੁੱਖ ਨੂੰ ਵੇਖਿਆ ਹੀ। ਸਾਧ ਸੰਗਤ ਉਹ ਕੋੜੀ ਦੇ ਦਰਵਾਜ਼ੇ 'ਤੇ ਕੁੱਲੀ ਦੇ ਅੱਗੇ ਜਾ ਕੇ ਅੰਮ੍ਰਿਤ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਲਾਪਿਆ, ਜਿਹੜਾ ਕੋੜ ਨਾਲ ਦਰਦ ਨਾਲ ਚੀਕ ਰਿਹਾ ਸੀ, ਜਿਉਂ ਜਿਉਂ ਸ਼ਬਦ ਸੁਣ ਰਿਹਾ ਗੁਰੂ ਨਾਨਕ ਪਾਤਸ਼ਾਹ ਦੇ ਗੁਰਬਾਣੀ ਦਾ, ਤਿਉਂ ਤਿਉਂ ਉਹਦਾ ਕੋੜ ਦੂਰ ਹੋ ਰਿਹਾ, ਉਹਦੀ ਪੀੜਾ ਘੱਟ ਰਹੀ ਆ। ਜਦੋਂ ਉਹਨੇ ਦੇਖਿਆ ਆਪਣੇ ਸਰੀਰ ਵੱਲ, ਨਵੰਬਰ 9 ਹੋਇਆ, ਉਹਨੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਤੇ ਸੀ ਚੁਕਾਇਆ, ਕਹਿੰਦੇ ਮੇਰੇ 'ਤੇ ਲਾਗੇ 'ਤੇ ਕੋਈ ਜਾਨਵਰ ਨਹੀਂ ਆਉਂਦਾ, ਅੱਜ ਤੁਸੀਂ ਮੇਰਾ ਰੱਬ ਬਣ ਕੇ ਮੇਰੇ ਸਾਹਮਣੇ ਆਏ ਹੋ। ਸਾਧ ਸੰਗਤ ਉਹਦਾ ਕੋੜ ਦੂਰ ਕੀਤਾ, ਇੱਥੋਂ ਚੱਲ ਕੇ ਤਲੰਬੇ ਗਏ ਨੇ, ਸੱਜਣ ਠੱਗ ਨੂੰ ਸੱਜਣ ਬਣਾ ਕੇ ਉਹਨੂੰ ਪ੍ਰਚਾਰਕ ਨਿਯੁਕਤ ਕੀਤਾ, ਉਹਦੀ ਧਰਮਸ਼ਾਲਾ ਨੂੰ ਪਵਿੱਤਰ ਕੀਤਾ। ਸਾਧ ਸੰਗਤ ਗੁਰੂ ਪਿਆਰੀ ਸਾਧ ਸੰਗਤ ਗੁਰੂ ਨਾਨਕ ਪਾਤਸ਼ਾਹ ਦਾ ਘਰ ਇੰਨਾ ਵੱਡਾ ਆ, ਅਸੀਂ ਜਾਣਦੇ ਹੋਏ ਵੀ ਅਸੀਂ ਕਹਿੰਦੇ ਹੋਏ ਵੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਤੋਂ ਅਜੇ ਕੋਹਾਂ ਦੂਰ ਹੈ। ਜੋ ਗੁਰੂ ਨਾਨਕ ਪਾਤਸ਼ਾਹ ਦੇ ਘਰੋਂ ਸਾਨੂੰ ਦਾਤਾਂ ਪ੍ਰਾਪਤ ਹੋ ਰਹੀਆਂ ਹਨ, ਜੋ ਗੁਰੂ ਨਾਨਕ ਪਾਤਸ਼ਾਹ ਸਮੁੱਚੀ ਮਨੁੱਖਤਾਵਾਦ 'ਤੇ ਕਰਕੇ ਗਏ ਨੇ ਅਤੇ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ ਪਹਿਰੇ ਵਿੱਚ, ਇੱਥੇ ਸਮੁੱਚੀ ਮਨੁੱਖਤਾ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਗੁਰੂ ਦਾ ਉਪਦੇਸ਼ ਹੈ। ਜਦੋਂ ਸਿੱਧਾਂ ਨੇ ਪੁੱਛਿਆ ਨਾ ਗੁਰੂ ਨਾਨਕ ਪਾਤਸ਼ਾਹ ਨੂੰ ਕਿ ਤੁਹਾਡਾ ਗੁਰੂ ਕਿਹੜਾ ਹੈ, ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਇਹੋ ਜਿਹਾ ਸਿਧਾਂਤ ਤੁਹਾਨੂੰ ਸੰਸਾਰ ਵਿੱਚ ਨਹੀਂ ਲੱਭੇਗਾ ਕਿ ਸੁਰਤ ਚੇਲਾ ਹੋਵੇ ਅਤੇ ਸ਼ਬਦ ਗੁਰੂ ਗੁਰੂ ਸ਼ਬਦ ਹੋਵੇ। ਸਾਧ ਸੰਗਤ ਜਿਨ੍ਹਾਂ ਨੇ ਗੁਰਬਾਣੀ 'ਤੇ ਵਿਸ਼ਵਾਸ ਕੀਤਾ, ਭਾਵੇਂ ਉਹ ਹਿੰਦੂ ਆ ਭਾਵੇਂ ਮੁਸਲਮਾਨ ਆ, ਇਹੋ ਤਾਂ ਗੱਲ ਆ। ਹੁਣ ਸਾਈ ਮੀਆਂ ਮੀਰ ਜੀ ਦਰਬਾਰ ਸਾਹਿਬ ਜੀ ਨੀਂਹ ਰੱਖ ਰਹੇ ਨੇ, ਉਹਨਾਂ ਨੂੰ ਧਰਮ ਦੇ ਅਰਥਾਂ ਦਾ ਪਤਾ ਹੈ। 15 ਭਗਤਾਂ ਦੀ ਬਾਣੀ ਵਿੱਚ ਦਰਜ ਆ, ਅਕਾਲ ਪੁਰਖ ਨੂੰ ਪਹੁੰਚੇ ਹੋਏ ਨੇ, ਭੱਟਾਂ ਦੀ ਬਾਣੀ ਆ, ਜਾਤ ਪਾਤ ਦਾ ਨਿਬੇੜਾ ਪਹਿਲਾਂ ਹੀ ਮੁਕਾ ਦਿੱਤਾ। ਜਿਹੜਾ ਸਿੱਖੀ ਨੂੰ ਸਮਝਦਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਸਮਝਦਾ, ਸੰਸਾਰ ਵਿੱਚ ਉਹਨੂੰ ਕੋਈ ਸਵਾਸ ਸਿੰਘ ਦੀ ਘਾਟਾ ਨਹੀਂ ਰਹਿੰਦਾ, ਕੋਈ ਟੋਟ ਨਹੀਂ ਰਹਿੰਦੀ। ਜਿਹੜਾ ਗੁਰਬਾਣੀ 'ਤੇ ਵਿਸ਼ਵਾਸ ਰੱਖਦਾ, ਜਿਹੜਾ ਗੁਰਬਾਣੀ ਪੜ੍ਹਦਾ, ਗੁਰਬਾਣੀ 3 ਭਾਈਆਂ ਜਿਨ ਮਸਤਕ ਭਾਗ, ਮਨਮੁਖ ਛੁੱਟੜ ਕਾਮਣੀ, ਗੁਰਮੁਖ ਸੁਹਾਗ, ਗੁਰਮੁਖ ਊਜਲ ਹੰਸ ਹੈ, ਮਨਮੁਖ ਹੈ ਕਾਗ, ਮਨਮੁਖ ਊਂਦੇ ਕਵਲ ਹੈ, ਗੁਰਮੁਖ ਸੋ ਜਾਗ, ਮਨਮੁਖ ਜੋਨ ਭੁਆਈਐ, ਗੁਰਮੁਖ ਹਰ ਮੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਗੁਰਬਾਣੀ ਜੋੜਦੀ ਆ, ਗੁਰਬਾਣੀ ਸੁੱਖ ਦਿੰਦੀ ਆ, ਕੋਹਲੂ ਤੋਂ ਪੀੜ ਜਿੱਦਾਂ ਤਿਲ ਤਿਲ ਪੀੜੇ ਜਾਂਦੇ ਆ, ਮਨਮੁੱਖ ਇੱਦਾਂ ਪੀੜਿਆ ਜਾਂਦਾ ਏ, ਪਰ ਜਿਹੜਾ ਗੁਰਬਾਣੀ ਨਾਲ ਜੁੜ ਜਾਂਦਾ ਏ, ਜਿਹੜਾ ਜਪਜੀ ਸਾਹਿਬ ਪੜ੍ਹਦਾ ਏ ਸਾਧਸੰਗ, ਉਹ ਸੰਸਾਰ 'ਚ ਮਹਾਨ ਆ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਘੱਟੋ ਘੱਟ ਹਰੇਕ ਸਿੱਖ ਨੂੰ ਜਪਜੀ ਸਾਹਿਬ ਕੰਠ ਹੋਣਾ ਚਾਹੀਦਾ। ਆ ਝਾਤੀ ਮਾਰੀਏ ਆਪਣੇ ਮਨਾਂ ਅੰਦਰ ਕਿ ਕਿੰਨਿਆਂ ਕੁ ਸਾਨੂੰ ਜਪਜੀ ਸਾਹਿਬ ਯਾਦ ਆ, ਕਿੰਨਿਆਂ ਕੁ ਅਸੀਂ ਬੱਚਿਆਂ ਨੂੰ ਪ੍ਰੇਰਣਾ ਦਿੰਦੇ ਹਾਂ। ਬਹੁਤ ਵਿਰਲੇ ਪਰਿਵਾਰਾਂ 'ਤੇ ਬਖਸ਼ਿਸ਼ ਹੈ ਜਿਨ੍ਹਾਂ ਦੇ ਬੱਚਿਆਂ ਨੂੰ ਨਿਤਨੇਮ ਯਾਦ ਆ, ਜਿਨ੍ਹਾਂ ਦੇ ਬੱਚੇ ਰਹਿ ਰਾਸ ਨਿਤਨੇਮ ਕਰਦੇ ਨੇ, ਕੀਰਤਨ ਕਰਦੇ ਨੇ, ਸਿੱਖੀ ਪਹਿਰੇ ਵਿੱਚ ਰਹਿੰਦੇ ਨੇ ਸਾਧ ਸੰਗਤ, ਉਹ ਘੱਟ ਪਰਿਵਾਰ ਆ। ਪਰ ਜਿਨ੍ਹਾਂ 'ਤੇ ਕਿਰਪਾ ਕਿਰਪਾ ਹੈ, ਪਰ ਜਿਹੜੇ ਸੰਗਤ ਵਿੱਚ ਆਉਂਦੇ ਨੇ ਉਹ ਵੀ ਮਹਾਨ ਹੈ, ਸਾਧ ਸੰਗਤ ਮਹਾਨ ਹੈ। ਗੁਰੂ ਪਾਤਸ਼ਾਹ ਸਾਰਿਆਂ 'ਤੇ ਕਿਰਪਾ ਕਰਨ। ਗੁਰਬਾਣੀ ਨਾਲ ਜੁੜਨਾ ਹੀ ਜੀਵਨ ਹੈ, ਸੰਗਤ 'ਚ ਬੈਠਣਾ ਹੀ ਜੀਵਨ ਹੈ। ਜਦੋਂ ਸਿੱਧਾ ਨੇ ਪੁੱਛਿਆ ਨਾ ਗੁਰੂ ਨਾਨਕ ਪਾਤਸ਼ਾਹ ਨੂੰ ਕਿ ਖਜ਼ਾਨਾ ਕਿਹੜਾ ਹੈ, ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਿ ਸਾਧ ਸੰਗਤ ਖਜ਼ਾਨਾ ਹੈ, ਸਾਰੀਆਂ ਨਿਆਮਤਾਂ ਸੰਗਤ ਵਿੱਚੋਂ ਪ੍ਰਾਪਤ ਹੁੰਦੀਆਂ। ਸੋ ਗੁਰੂ ਕਿਰਪਾ ਕਰਨ ਸਾਰਿਆਂ 'ਤੇ, ਮਿਹਰ ਭਰਿਆ ਹੱਥ ਰੱਖਣ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਕੇ ਸੰਗਤ ਅਤੇ ਪੰਗਤ ਦੇ ਵਿੱਚ, ਜਿੱਥੇ ਦੇਖੋ ਗੁਰੂ ਅਮਰਦਾਸ ਜੀ ਨੇ ਪਹਿਲਾਂ ਹੀ ਇਹ ਕਹਿ ਦਿੱਤਾ ਕਿ ਜਿਹੜਾ ਸਾਡੇ ਦਰਸ਼ਨਾਂ ਨੂੰ ਆਵੇ ਪਹਿਲਾਂ ਪੰਗਤ 'ਚੋਂ ਹੋ ਕੇ ਆਵੇ। ਕਿਸੇ ਨੂੰ ਜੀਭ ਦਾ ਰਸ ਮਾਰਿਆ ਗਿਆ, ਗੁਰਾਂ ਦੇ ਕੋਲ ਚਲੇ ਗਿਆ, ਗੁਰੂ ਪਾਤਸ਼ਾਹ ਕਹਿੰਦੇ ਜਾ ਲੰਗਰ ਦਾ ਪ੍ਰਸ਼ਾਦਾ ਛਕ, ਤੇਰੀ ਜੀਭ ਉੱਤੇ ਰਸ ਆਵੇਗਾ, ਤੇਰੀਆਂ ਨਾੜਾਂ ਹਰੀਆਂ ਹੋਣਗੀਆਂ, ਤੇਰਾ ਹਿਰਦਾ ਸ਼ੁੱਧ ਹੋਵੇਗਾ। ਪੰਗਤ ਇਸ ਵਾਸਤੇ ਆ ਕਿ ਆਪਣੇ ਵਿੱਚੋਂ ਵਹਿਮ ਕਿਤੇ ਕੱਢ ਦਈਏ ਕਿ ਲੰਗਰ ਗਰੀਬਾਂ ਵਾਸਤੇ ਨਹੀਂ, ਸਾਰਿਆਂ ਵਾਸਤੇ ਆ। ਗਰੀਬ ਕੋਈ ਨਹੀਂ ਸੰਗਤ ਵਿੱਚ, ਸਾਰੇ ਮਾਨ ਆ, ਗੁਰੂ ਕੀ ਕਿਰਪਾ ਹੈ। ਇਸ ਕਰਕੇ ਪਹਿਲੇ ਪੰਗਤ ਪਾਸ਼ੇ ਸੰਗਤ, ਇਹ ਤਾਂ ਸਾਡਾ ਵਿਰਸਾ ਹੈ ਸਾਧ ਸੰਗਤ। ਸੋ ਗੁਰੂ ਕਿਰਪਾ ਕਰਨ, ਗੁਰਬਾਣੀ ਨਾਲ ਜੁੜੀਏ। ਬਹੁਤ ਬਹੁਤ ਧੰਨਵਾਦ ਪ੍ਰਬੰਧਕ ਸਾਹਿਬਾਨਾਂ ਦਾ, ਮਹਿੰਦਰ ਸਾਹਿਬ ਦਾ, ਗੁਰੂ ਘਰ ਦੇ ਵਜ਼ੀਰ ਸਾਹਿਬਾਨਾਂ ਦਾ, ਰਾਗੀ ਸਿੰਘਾਂ ਦਾ, ਸਮੁੱਚੀ ਸਾਧ ਸੰਗਤ ਦਾ ਜਿਨ੍ਹਾਂ ਦੇ ਦਰਸ਼ਨ ਦਾਰ ਕੀਤੇ ਨੇ। ਅਤੇ ਸਭ ਤੋਂ ਸਰਵੋਤਮ ਧੰਨਵਾਦ ਧੰਨ ਧੰਨ ਮੇਰੇ ਪਾਤਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ, ਦੀਨ ਦੁਨੀਆਂ ਦੇ ਮਾਲਕ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਰੱਬ ਵਰਗੀ ਦਰਸ਼ ਸੰਗਤ ਦੇ ਦਰਸ਼ਨ ਕਰਾਏ ਨੇ। ਗੁਰੂ ਪਾਤਸ਼ਾਹ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਤਿਲ ਫੁੱਟ ਭਿਲ ਭੇਟਾਵਾਂ ਗੁਰੂ ਪਾਤਸ਼ਾਹ ਜੀ ਪ੍ਰਵਾਨ ਕਰਨ। ਸਾਰੇ ਕਹਿ ਦਿਓ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਆਓ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
1: ਰਾਮ ਕਲੀ ਮੁਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰੂ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਘਰ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਜ ਸ਼ਬਦ ਇਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀ ਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋਸ, ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ।

ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ।

ਤੁਮ ਮਾਤ ਪਿਤਾ ਹਮ ਬਾਰਿਕ ਤੇ ਤੁਮਰੀ ਕਿਰਪਾ ਮੈਂ ਸੁਖ ਕਨੇ ਹੋਏ ਨਾ ਜਾਣੈ ਤੁਮਰਾ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਐਵੀਂ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਇ

ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਅਤੇ ਗਵਾਹੀ ਦੇ ਕਿੰਡਿਟ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਦੇਖ ਦੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖ

ਚੌਂਕੀਆਂ ਝੰਡੇ ਬੁੰਗੇ ਜੁਗਲ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਤਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਦੀਵਾਨ ਸੱਜੇ ਸੱਜੇ ਹੋਏ ਦੀਵਾਨ।

ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਇਆ ਮਿਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਇਆ ਮਿਹਰਾ ਮਤ ਹੋਈ

ਆਈ ਨਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਨੂਰ ਅਰਸਾਂ ਕੁਰਸਾਂ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰਸਾਹੰਦ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾ ਸਤਨਾਮ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸਿੰਘ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਪਨਾ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਕਰੁਣਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਜਿਨ੍ਹਾਂ ਦੇ ਪਾਸੋਂ ਪਿਛਲੇ ਤਕਰੀਬਨ 3 ਕੁ ਦਿਨਾਂ ਤੋਂ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਵਿਚਾਰਾ ਭਾਈ ਸਾਹਿਬ ਜੀ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਨੇ। ਸੋ ਅੱਜ ਉਹਨਾਂ ਦੇ ਸ਼ਾਮ ਦੇ ਦੀਵਾਨ ਤੋਂ ਬਾਅਦ ਹੁਣ ਜੋ ਇਸ ਗੁਰੂ ਘਰ ਤੋਂ ਵਿਦਾਇਗੀ ਹੈ, ਗੁਰੂ ਸਾਹਿਬ ਜੀ ਕਿਰਪਾ ਕਰਨ ਇਸੇ ਤਰ੍ਹਾਂ ਆਪਣੇ ਦਰ ਘਰ ਦੀਆਂ ਸੇਵਾਵਾਂ ਦੇਸ਼ਾਂ ਵਿਦੇਸ਼ਾਂ ਵਿੱਚ ਲੈਂਦੇ ਰਹਿਣ। ਮੈਂ ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂ ਸਟੇਜ 'ਤੇ ਪਹੁੰਚਣ ਦੀ ਕਿਰਪਾਲਤਾ ਕਰਨ ਅਤੇ ਗੁਰੂ ਘਰ ਦੀ ਬਖਸ਼ਿਸ਼ ਸਰੂਪ ਪਾਓ ਸਤਿਕਾਰ ਜੋ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਭਾਈ ਸਾਹਿਬ ਜੀ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੂਪ ਪਾਓ ਦੇਣ ਦੀ ਕਿਰਪਾਲਤਾ ਕਰਨਗੇ ਜੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ।

عن سهم. बोले सोनिहा बहुत बहुत धन्यवाद भाई साहब जी का गुरु साहब जी कृपा कर इस तरह देशों विदेशों में अपने दर कर दियाँ सेवावान लेंदे रहन बहुत बहुत धन्यवाद समूह संगतान वालों सो संगतान के चरणों में बेनती है कि आने वाले दिहाड़े जो गुरु घर विखे मनाए जा रहे हैं अक्तूबर के महीने के जो गुरु घर विखे एक तरीक नू श्री गुरु अंगद देव पातशाह महाराज जी का गुरगद्दी दिवस है 5 अक्तूबर दिन सोमवार को श्री गुरु नानक देव जी पातशाह महाराज जी का ज्योति जोधपुरब है 9 अक्तूबर दिन शुक्रवार को शहीदी दिहाड़ा भाई सुखदेव सिंह जी सुखा भाई हरजिंदर सिंह जी जिंदा 10 अक्तूबर दिन शनिवार को भाई तारू सिंह जी का जन्म दिहाड़ा 17 तरीक नूं संगरांद दा पावन दिहाड़ा है सारियां संगतां दे चरणां विच बेनती है कि 27 तरीक नूं 27 अक्तूबर नूं दिन मंगलवार नूं ਸੋਡੇ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੈ ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਸਾਲਾਨਾ ਅਖੰਡ ਕੀਰਤਨੀ ਸਮਾਗਮ ਜੋ ਕਿ ਕੱਲ੍ਹ ਤੋਂ ਗੁਰੂ ਘਰ ਵਿਖੇ ਆਰੰਭ ਹੋ ਰਹੇ ਨੇ ਕੱਲ੍ਹ ਦੇ ਅੰਮ੍ਰਿਤ ਵੇਲੇ ਦੇ ਦੀਵਾਨ 6:30 ਵਜੇ ਤੋਂ ਲੈ ਕੇ 9:30 ਵਜੇ ਤੱਕ ਅਤੇ ਸ਼ਾਮ ਦੇ ਦੀਵਾਨ ਕੱਲ੍ਹ ਦੇ ਗੁਰਦੁਆਰਾ ਸਾਹਿਬ ਬਲੈਕਟੋਨ ਵਿਖੇ 30 ਤਰੀਕ ਨੂੰ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ 10 ਵਜੇ ਤੱਕ ਅਤੇ ਸ਼ਾਮ ਦੇ ਦੀਵਾਨ ਗੁਰਦੁਆਰਾ ਸਾਹਿਬ ਵਿੱਚ ਵੀ 2 ਅਕਤੂਬਰ ਨੂੰ ਜੋ ਗੁਰੂ ਘਰ ਵਿਖੇ ਇੱਥੇ ਗੁਰੂ ਘਰ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਅਤੇ ਸ਼ਾਮ ਦੇ ਦੀਵਾਨ ਹੋਣਗੇ 1 ਅਕਤੂਬਰ ਦੇ ਵੀ ਸਵੇਰ ਦੇ ਅਤੇ ਸ਼ਾਮ ਦੇ ਦੀਵਾਨ ਹੋਣਗੇ 3 ਤਰੀਕ ਨੂੰ ਰੈਣ ਸਭਾਈ ਕੀਰਤਨ ਹੋਵੇਗਾ ਸਾਰੀਆਂ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ ਕਿ ਅੰਮ੍ਰਿਤ ਛਕਣ ਦੇ ਅਭਲਾਖੀ ਗੁਰਮੁਖ ਪਿਆਰੇ 21 ਸਤੰਬਰ ਤੱਕ ਆਪਣੇ ਨਾਮ ਜੋ ਗੁਰੂ ਘਰ ਵਿਖੇ ਜਿਨ੍ਹਾਂ ਦਰਜ ਕਰਾਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਜੋ ਸ਼ਨੀਵਾਰ ਅੰਮ੍ਰਿਤ ਸੰਚਾਰ ਹੋਵੇਗਾ ਅੰਮ੍ਰਿਤ ਅਭਲਾਖੀਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸ਼ਨੀਵਾਰ ਅੰਮ੍ਰਿਤ ਵੇਲੇ ਪਹੁੰਚਣ ਦੀ ਕਿਰਪਾਲਤਾ ਕਰਨ ਗੁਰੂ ਘਰ ਵਿਖੇ ਜੀ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਦੇ ਖੇਮਾ ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ ਜੀ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸੋਹਿਲਾ ਰਾਗ ਗੌੜੀ ਦੀ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੋ ਸੋਹਿਲਾ ਸਿਵਰਹ ਸਿਰਜਣਹਾਰੋ ਤੁਮ ਗਾਵਹੋ ਮੇਰੇ ਨਿਰਪਾਉ ਕਾ ਸੋਹਿਲਾ ਹਾਂ ਵਾਰੀ ਰਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀਅਨ ਦੇਖਿਆ ਗਾ ਦੇਵਣ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਦੇ ਕਵਣ ਸੁਮਾਰ ਸੰਵਤ ਸਾਹਾ ਲਿਖਿਆ ਮਿਲ ਕਿਰਪਾ ਭਉ ਤੇਲ ਦੇਹੋ ਸਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ ਕਰ ਕਰਿਹ ਪਹੁਚਾ ਸਦੜ ਨਿਤ ਪਵਨ ਸਦਨ ਹਾਰਾ ਸਿਮਰਿਐ ਨਾਨਕ ਸੇ ਦੇ ਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸਿਆਂ ਕੜੀਆਂ ਪਹਿਰਾਂ ਚੇਤੇ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਗੇ ਕੀਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਨ ਚਮਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਾਪ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਫੇਰੀ ਰਹਾ ਸਹਿਸ ਤਵ ਨੈਨ ਨਨੈਨ ਹੈ ਤੋਹੇ ਕਾ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੇ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁ ਪਾਵੈ ਸੋ ਆਰਤੀ ਹੋਏ

ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੈ ਮੰਡਲ ਵੱਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਾਖਤ ਹਾਰ ਰਸ ਸਾਧਨਾ ਜਾਣਿਆ ਤਿਨ ਅੰਤਨ ਹੋਮੈ ਕੰਡਾ ਹੈ ਜਿਉਂ ਜੋ ਚਲੈ ਚੁਬੈ ਦੁਖ ਪਾਵ ਹੈ ਜਮਕਾਲ ਸਹੈ ਸਿਰ ਡੰਡਾ ਹੈ ਹਰ ਜਨ ਹਰ ਹੈ ਨਾਮ ਸਮਾਣ ਦੁਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪਰ ਕਪਾਇਆ ਪਰਮੇਸ਼ੁਰ ਭਾਵ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮੁਸ਼ਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾ

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰ ਆਏ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਤਾਏ ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਂ ਨੇ ਤਾਣਿਆਂ ਤਾਂ ਨਿਓਟਿਆਂ ਦੇ ਓੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੋੜੀ ਬੇਨਤੀ ਹੈ। ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ। ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਸਮੁੱਚੀਆਂ ਸੰਗਤਾਂ ਨੇ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਏ ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ। ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਹੋਈਆਂ ਬੇਨਤ ਪ੍ਰਕਾਰ ਦੇ ਭੁੱਲਾਂ ਗਲਤ ਰੱਖਿਆ ਬਖਸ਼ ਦੇਣੀ। ਅੱਗੇ ਤੋਂ ਸਮਾਪਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਲੈ ਲੈਣੀ। ਆਪ ਜੀ ਦੀ ਕਿਰਪਾ ਮਹਿਰਾਮ ਸਦਕਾ ਚਾਰ ਪਹਿਰ ਦਿਨਾਂ ਇਸ ਸੁੱਖਾਂ ਨਾਲ ਬਤੀਤ ਹੋਏ ਚਾਰ ਪਹਿਰ ਰਹਿਣ ਇਹ ਬਾਣੀ ਨੂੰ ਬਤੀਤ ਕਰਾਉਣੀ ਕਿਰਪਾ ਕਰਨੀ। ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਜੀ। ਆਪ ਜੀ ਦੇ ਚਰਨਾਂ ਕਮਲਾਂ ਵਿੱਚ ਸੇਖ ਪਰਿਵਾਰ ਵੱਲੋਂ ਅਰਦਾਸ ਬੇਨਤੀ। ਸਰਦਾਰ ਇੰਦਰਪਾਲ ਸਿੰਘ, ਬੀਬੀ ਪਰਮੀਤ ਕੌਰ ਅਤੇ ਇਹਨਾਂ ਦੇ ਸਪੁੱਤਰ ਤੇਜਵੀਰ ਸਿੰਘ ਦਾਤਾ ਜੀ ਪਰਿਵਾਰ ਵੱਲੋਂ ਬੇਟੇ ਦੇ ਜਨਮਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਪਰਿਵਾਰ ਵੱਲੋਂ ਆਪ ਜੀ ਸਥਾਨਾਂ ਵਿਖੇ ਸੱਚਖੰਡ ਸਾਹਿਬ ਵਿਖੇ ਲੈਂਪ ਦੀ ਸੇਵਾ ਕੀਤੀ ਗਈ ਹੋਈ। ਦਾਤਾ ਜੀ ਕਿਰਪਾ ਕਰਨੀ, ਬੱਚੇ ਨੂੰ ਦਰਮ ਕਰੋ ਗੁਰਸਿੱਖੀ ਜਿਹਨੂੰ ਦੇ ਨਾਮ ਬਣੀ ਦਾਤਾ ਬਖਸ਼ਿਸ਼ ਕਰਨੀ ਆ। ਜਿਹਨਾਂ ਮਨੋ ਭਾਵਨਾਵਾਂ ਕਰਕੇ ਪਰਿਵਾਰ ਨੇ ਆਪਣੇ ਦਰ ਦੀ ਸੇਵਾ ਕੀਤੀ ਹੈ ਕਿਰਪਾ ਕਰਨੀ, ਸੋ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆਂ। ਦਰੋਂ ਕਰੋ ਸਿੱਖੀ ਸਤਿਗੁਰੂਸਾ ਸੇਵਾ ਸਮੇਂ ਦੇ ਬਾਣੀ ਬਣੀ ਦਾਤਾ ਬਖਸ਼ਿਸ਼ ਕਰਕੇ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣਾ। ਇਸ ਵੇਲੇ ਕਿਰਪਾ ਕਰੋ ਜੀ, ਆਪ ਜੀ ਦੇ ਪਾਵਨ ਸਰੂਪ ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਜਾਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ। ਕਿਰਪਾ ਕਰਨ ਜੰਕਸ਼ਨ ਸਾਈ ਨੂੰ ਚੜ੍ਹਦੇ ਕਲਾ ਵਿੱਚ ਰੱਖਣਾ ਜੀ। ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ 'ਚ ਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

1604 ਵਿੱਚ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਸਾਹਿਬਾਨਾਂ ਭਗਤਾਂ ਭੱਟਾਂ ਦੀ ਬਾਣੀ ਨੂੰ ਇਕੱਤਰ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਤਾ ਔਰ ਮਹਾਨ ਗੁਰਸਿੱਖ ਬਾਬਾ ਬੁੱਢਾ ਜੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦਾ ਪਹਿਲਾ ਗ੍ਰੰਥੀ ਥਾਪਿਆ ਔਰ ਉਸ ਦਿਨ ਤੋਂ ਹੀ ਸਿੱਖ ਕੌਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹਰ ਸਾਲ ਬੜੇ ਚਾਵਾਂ ਅਤੇ ਖੇੜਿਆਂ ਦੇ ਨਾਲ ਮਨਾਉਂਦੀ ਆ ਰਹੀ ਹੈ। ਆਉਣ ਵਾਲੇ ਸਨ 2004 ਵਿੱਚ ਸਾਲਾਂ ਦੇ ਗਿਣਤੀ ਦੇ ਹਿਸਾਬ ਨਾਲ ਇਸ ਪਾਵਨ ਦਿਹਾੜੇ ਨੂੰ ਮਨਾਉਂਦਿਆਂ 400 ਸਾਲ ਹੋ ਜਾਣਗੇ, ਜਿੱਥੇ ਸਮੁੱਚੀ ਕੌਮ ਬੜੀਆਂ ਖੁਸ਼ੀਆਂ ਦੇ ਨਾਲ ਮਨਾਉਣ ਲਈ ਤਿਆਰੀ ਕਰ ਰਹੀ ਹੈ। ਉੱਥੇ ਸ਼ਬਦ ਗੁਰੂ ਪ੍ਰਚਾਰਕ ਸੰਸਥਾ ਵੱਲੋਂ ਵੀ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨ ਅਤੇ ਵਿਚਾਰਨ ਦੀ ਪ੍ਰੇਰਣਾ ਦਿੱਤੀ ਜਾਵੇ ਔਰ ਬਾਣੀ ਅਨੁਸਾਰ ਜੀਵਨ ਜਾਚ ਸਿੱਖ ਕੇ ਜਨਮ ਸਫਲਾ ਕੀਤਾ ਜਾ ਸਕੇ। ਜਿੱਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ, ਅਨੁਸਾਰ ਨਸ਼ਿਆਂ ਤੋਂ ਬਚਾਇਆ ਜਾਏ, ਏਕ ਪਿਤਾ ਏਕਸ ਕੇ ਹਮਬਾਰਕ, ਅਨੁਸਾਰ ਆਪਸੀ ਭਾਈਚਾਰਾ ਏਕਤਾ ਦਾ ਸੁਨੇਹਾ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰੇਰਣਾ ਸਦਕਾ ਬਾਣੀ ਅਨੁਸਾਰ ਨਾਰੀ ਜਾਤੀ ਦਾ ਵਿਸ਼ੇਸ਼ ਸਨਮਾਨ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਤੋਂ ਸੰਸਾਰ ਨੂੰ ਜਾਣੂ ਕਰਵਾਉਣਾ, ਕਰਮ ਕਾਂਡ ਤੋਂ ਬਚਣ ਲਈ ਪ੍ਰੇਰਣਾ ਦੇਣਾ, ਜਿਸ ਤਰ੍ਹਾਂ ਫੁਰਮਾਨ ਹੈ ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਾਗਾਤੀ ਲੁਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਕੇਵਲ ਅਕਾਲ ਪੁਰਖ ਦੀ ਸਿਫਤ ਸਲਾਹ ਨਾਲ ਜੁੜਨਾ, ਇੱਕ ਅਕਾਲ ਪੁਰਖ ਤੇ ਵਿਸ਼ਵਾਸ, ਪ੍ਰੀਤ ਪ੍ਰਤੀਤ ਸਭਨਾ ਜੀਆਂ ਕਾ ਇੱਕ ਦਾਤਾ ਦਾ ਸੁਨੇਹਾ ਘਰ ਘਰ ਪਹੁੰਚਾਉਣ ਵਾਸਤੇ ਸ਼ਬਦ ਗੁਰੂ ਪ੍ਰਚਾਰ ਸੰਸਥਾ ਟੀ ਸੀਰੀਜ਼ ਦੇ ਸਹਿਯੋਗ ਨਾਲ ਆਪ ਸੰਗਤਾਂ ਵਾਸਤੇ ਆਡੀਓ ਵੀਡੀਓ ਕੈਸਟਾਂ ਰਾਹੀਂ ਨਿਰੋਲ ਗੁਰਬਾਣੀ ਦਾ ਕੀਰਤਨ ਅਤੇ ਸੁਨੇਹਾ ਪਹੁੰਚਾ ਰਹੀ ਹੈ ਕਿ ਹਰ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਰਥਾਂ ਸਹਿਤ ਪੜ੍ਹੇ, ਘੱਟੋ ਘੱਟ 400 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਤੱਕ ਇੱਕ ਸਹਿਜ ਪਾਠ ਜ਼ਰੂਰ ਕਰੇ ਔਰ ਆਪਣੇ ਜੀਵਨ ਨੂੰ ਸਫਲਾ ਕਰੇ। ਕੀਰਤਨ ਦੀ ਲੜੀ ਦੇ ਵਿੱਚ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਸ਼ਬਦ ਸਰਵਣ ਕਰਵਾ ਰਹੇ ਹਨ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਆਓ ਅਰਦਾਸ ਰੂਪ ਹੋ ਕਰਕੇ ਇਸ ਸ਼ਬਦ ਦਾ ਗਾਇਨ ਕਰੀਏ ਤਾਂ ਜੋ ਅਸੀਂ ਸਾਰੇ ਹੀ ਸ਼ਬਦ ਗੁਰੂ ਦੇ ਲੜ ਲੱਗ ਜਾਈਏ। ਆਓ ਆਪ ਜੀ ਸਰਵਣ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਵਈਏ ਸ੍ਰੀ ਮੁਖਬਾਕ ਮਹੱਲਾ ਪੰਜਵਾ। ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ, ਸਰਬ ਰਹਿਓ ਭਰਪੂਰ ਸਗਲ ਘਟ ਰਹਿਓ ਵਿਆਪੇ। ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ, ਸਰਬ ਕੀ ਰੱਖਿਆ ਕਰੈ

0: ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾ
1: ਅੰਮ੍ਰਿਤ ਪ੍ਰਵਾਹ ਸਰ ਅਤੁਲ

ਅੰਤ ਅੰਤ ਇੱਕ ਤਿਲ ਨਹੀਂ ਪਾਸੀ ਜਾ ਕੋ ਹੋਏ ਕਿਰਪਾਲ ਸੂਜਨ ਪ੍ਰਭ ਤੁਮੇ ਮਿਲਾਸੀ ਧਨ ਧਨ ਤੇ ਧਨ ਜਨ।

ਸੁਕਣ ਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸੇ ਗੁਰ ਕੈ

بلاولا گرہ تج بن کھنڈ جائیے

ਬਿਲਾਵਲ ਗ੍ਰਹਿ ਤਜ ਬਨ ਖੰਡ ਜਾਈਐ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਹੁਕਮ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਬਿਲਾਵਲ ਰਾਗ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 855 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਆਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਿ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵੇ ਜੇ ਸੋਚੀ ਲੱਖ ਵਾਦ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਗੁਣ ਵਡਿਆਈ ਆਚਾਰ ਗਾਵੇ ਕੋ ਸਾਜ

ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਜੁਗਚਾਰੇ ਆਰ ਜਾ ਹੋਰ ਦਸੋਣੀ ਹੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ।

ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਗ ਨ ਚੱਲੈ ਪੰਥ ਮੰਨੈ ਧਰਮ ਸਿਤੀ ਸੰਬੰਧ ਮੰਨੈ ਪਾਵੈ ਮੋਖ ਦੁਆਰ।

0: ਕੋ ਕੁਆਉ ਤਿਸਤੇ ਹੋਏ ਲਖ
1: ਦਰਿਆਓ
0: ਤੁਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਸੂਰਮੁ ਭਗ ਸਾਰ ਅਸੰਖ ਮੋਨ ਲਿਵਲਾਏ ਤਾਦ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ

0: ਨਿਰੰਕਾਰ
1: ਅਸੰਖ ਨਾਭ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ
0: ਅਸੰਖ ਸਿਰਵਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਕੀ ਤੁੰਗਾ
1: ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜ

0: ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮੂਤ ਪਲੀਤੀ ਕੱਪੜ ਹੋਏ, ਦੇਸਾ ਬੂਣ ਲਈਐ ਉਹ ਧੋਏ।
1: ਪਾਪਾ ਕੇ ਸੰਗ ਉਹ ਧੋਪੇ ਨਾ ਵੇਖੇ ਰੰਗ,
0: ਪੁੰਨੀ ਪਾਪੀ ਆਖਣ ਨਾਹੇ ਕਰ ਕਰ।

ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਵੇਲ ਨਾ ਪਾਈਆ ਪੰਡਤੀ ਜੇ।

0: ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ
1: ਉੱਚਾ ਹੋਵੇ ਕੋਹੇ ਤਿਸ ਉੱਚੇ ਕੋ ਜਾਣੇ ਸੋਏ
0: ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਕਿਤੇ ਮੰਗਹਿ ਜੋਦ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਅਦੂਕ ਭੂਕ ਸਦ ਮਾਰ ਇਹ ਪੇ ਦਾਤ ਤੇਰੀ ਦਾਤਾਰ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆ ਮੋਹਿ ਖਾਏ ਜਿਸਨੋ ਬਖਸੇ ਸਿਫਤ ਸਾ ਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਆਵੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ।

ਕੇਤੇ ਰਾਗ ਭਰੀ ਸਿਉ ਕਹੀ ਅਨਕੇਤੇ ਗਾਵਣ ਹਾਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਚ ਪਿਆਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਸਹੀ ਤੁਧਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਦਿਨ ਸੀ ਮਾਇਆ ਜਿਨੂੰ ਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬੇਭੂਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗ ਜੀਤ ਭੁਗਤ ਗਿਆਨ ਦਾ ਭੰਡਾਰਨ ਕਟਕਟ ਵਜ ਨਾਦ ਸੰਜੋਗ ਵਿਯੋਗ ਦੇ ਕਾਰ ਚਲਾਵੇ।

0: ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਣ। ਆਦੇਸ ਤਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ
1: ਵੇਸਾਰਾਲ।
0: ਕਰ ਕਰ ਵੇਖੈ ਸਿਰਜਨਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਇੱਕ ਦੂ ਜੀ ਭਾਉ, ਲਖ ਹੋਹੇ ਲਖ ਹੋਵੈ ਲਖਵੀਸ।
1: ਇਹ
0: ਤਰਾਹਿ ਪਤ ਪਵੜੀਆ ਚੜੀਐ।

ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੋਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ ਕੇਤੇ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਏ ਬਹੁਤ ਅਨੂਪ ਤਿਥੈ ਘੜੀਏ ਸੁਰਤ ਮਤ ਮਨ ਬੁੱਧ ਤਿਥੈ ਘੜੀਏ ਸੁਰਾ ਸਿੱਧਾ ਕੀ ਸੁਧ ਤਿਥੈ ਜੋਤ ਮਹਾ ਬਿਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਨਾ ਉਮਰੈ ਨ ਠਾਗੇ ਜਾਹੇ ਜਿਨ ਕਹਿ

0: ਸਤਿਗੁਰ ਪ੍ਰਸਾਦਿ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤਪ ਸਾਧ ਚਕਰ ਚੈਨ ਅਰ ਵਰਨ ਜਾ ਤਰ ਪਾਤ ਨਹੀਂ ਜੈ ਅਚਲ ਮੂਲ ਤਨ ਭੂ ਪ੍ਰਕਾਸ਼ ਸਭ ਤੋਜ ਕਹੀ ਜੈ ਤ੍ਰਿਭਵਨ ਮਹੇਸ਼ੁਰ ਨਰ ਅਸੁਰ ਨੇਤ ਨੇਤ ਵੰਤਨ ਕਹਿਤ
1: ਸਰਬ ਨਾਮ ਕਥੈ ਕਵ ਕਰ ਨਾਮ ਵਰਨ ਸਮਾਤ
0: ਭੁਜੰਗ ਪਰਿਆਤ ਛੰਦ ਨਮਸੁੰ ਅਕਾਲੇ।

0: ਹੰਦ ਹੈ ਕਿ ਰਾਜ ਗ੍ਰਹਿੰਦ ਹੈ
1: ਕਰੀ ਮੁਲਕ ਮਾਲ ਹੈ ਕਿ ਉਸ ਨਾਲ ਜਮਾਲ ਹੈ
0: ਗਰੀ ਮੁਲਕ ਰਾਜ ਹੈ ਗਰੀ ਬੁਲ ਨਿਵਾਸ
1: ਹਰੀ ਫੁਲ ਸ਼ਿਕਾਨਾ ਹੈ ਰਿਆਸਲ ਫਿਕਾਨਾ ਹੈ
0: ਅਗੰਗ ਬਣਾ ਸੈ ਸਮਸਤੁਲ ਨਿਵਾਸ
1: ਅਗੰਜੁਲ ਗਨੀਮ

0: ਜੀ ਕੀ ਫਤਿਹ।
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੋਂ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਦਾਨ ਕੇ ਦੇਖ ਫਿਰਿਓ ਘਰ ਜੋਤ
0: ਸੋਰ ਸਰਾਰਦਨ ਸੁਧ ਸੁਧਾ ਦੇ ਸੰਤ ਸਮੂਹ ਅਨੇਕ ਮਤੀ ਕੇ
1: ਸਾਰੀ ਹੀ ਦੇਸ ਕੋ ਦੇਖ ਰਹੇ ਹੋ ਮਤ ਕਹੋ ਨਾ ਦੇਖੀਏ ਤ ਪ੍ਰਾਨ ਪਤੀ ਕੇ
0: ਸ੍ਰੀ ਭਗਵਾਨ ਕੀ ਪਾਇ ਕਿਰਪਾ ਹੁਣ ਤੇ ਏਕ ਰਤੀ ਬਿਨੇ ਏਕ ਰਤੀ ਕੇ
1: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸਰੰਗ ਸਵਾਰੇ
0: ਕੋਟ ਤੁਰੰਗ ਕੁਰੰਗ ਸੇ ਕੂਦਰ ਪਾਉਣ ਕੇ ਗੌਣ ਕੋ ਜਾਤ ਨਿਵਾਰੇ
1: ਪਾਰੀ ਭਜਾਣ ਕੇ ਭੂਪ ਬਲੀ ਬਿਦਨਿਆਵਤ ਸੀਸ ਨਾ ਜਾਤ ਵਿਚਾਰੇ
0: ਏਤੇ ਪਏ ਤੋ ਕਹਾ ਪਭੂਪ ਤੇ ਅੰਤ ਕੋ ਨਾ ਗਈ ਪਾਇ
1: ਸੁਸੰਜਮ ਨੇਮ ਅਨੇਕ ਵਸੇਖਾ
0: ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਬਾਨ ਸਬਾਨ ਕੇ ਪੇਖਾ
1: ਕੌਣ ਆਹਾਰ ਜਤੀ ਜਤ ਤਾਰ ਸਵੈ ਸੁਵਿਚਾਰ ਹਜ਼ਾਰ ਇੱਕ ਦੇਖਾ
0: ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖਾ ਪਾਰੀ ਗੁਮਾਨ ਪਰੇ ਮਨ ਮੇ ਕਰ ਪਰਬਤ ਪੰਖਲੇ ਨਾ ਹਲੇਂਗੇ
1: ਔਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਣ ਮਾਨ ਮਲਾਏਂਗੇ
0: ਸ਼੍ਰੀ ਪਾ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ
1: ਪਾਰ ਬੜੇ ਬਰਿਆਰ ਅਵਚਾਰ ਹੈ ਸਾਰ ਕੀ ਧਾਰ ਬਛਈਆ
0: ਤੋਰਾ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ
1: ਜਾਣ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ
0: ਸਾਹਿਬ ਸ਼੍ਰੀ ਸਭ ਗੁਰ ਸ਼੍ਰੀ ਨਾਇਕ ਜਾਤਕ ਨੇਕ ਸੁ ਇੱਕ ਦਵਈਆ
1: ਨਾਨਕ ਦੇਵ ਕੋ ਨਿੰਦ ਨਿਸਾਚਰ ਭੂਤ ਭਵਿਖ ਭਵਾਨ ਜਪਾਏਂਗੇ
0: ਜੀਵ ਜਿਤੇ ਜਲ ਮੇ ਥਲ ਮੇ ਪਲ ਹੀ ਪਲ ਮੇ ਸਭ ਥਾਪ ਥਪੇਂਗੇ
1: ਕੋਣ ਪ੍ਰਤਾਪਨ ਬਾਦ ਜੈਟ ਤੁਨ ਪਾਪਨ ਕਿਸ ਬਹੁ ਪੁੰਜ ਖਪਾਏਂਗੇ
0: ਸਾ ਸਮੋ ਪ੍ਰਸੰਨ ਫਿਰੇ ਜੈ ਸਤਰ ਸਵੇ ਅਵ ਲੋਕ ਜਪੇਂਗੇ
1: ਮਾਨਵ ਇੰਦਰ ਗਜਿੰਦਰ ਨਿਰਾਦਵ ਦੁਜੋਨ ਤਰੋ ਕੋ ਰਾਜ ਕਰਾਂਗੇ
0: ਕੋਟ ਸ਼ਨਾਨ ਗਜਾਇ ਕਦਾਨ ਅਨੇਕ ਸਵੰਬਰ ਸਾਜ ਭਰੇਂਗੇ
1: ਐਸੀ ਹੀ ਐਸੀ ਸੁਬੈ ਬਿਤਾਯੋ
0: ਸਾਜ ਕੋ ਸੁਣ ਲਿਓ ਸਬੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭਾਯੋ
1: ਲੈ ਪਾਣ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਯੋ
0: ਕਾਹੂ ਲਿਖਿਓ ਅਰਵਾਚੀ ਦਿਸ਼ਾ ਮੈਂ ਕਾਹੂ ਪਿਛਾ

हमारे पच्छा श्री अस्तु जो करियो रक्षा।

0: ਸਹਿਤ ਸਿੱਧੀ ਮਨ ਵਜੀਆਂ ਵਧਾਈਆਂ
1: ਸ਼ਬਦ ਗਾਵ ਨਾ ਆਇਆ
0: ਸਭ ਦੋਤ ਗਾਵੋ ਹਰੀ ਕੇ ਰਾ ਮਨ ਜਿਨੀ ਵਸਾਇਆ
1: ਸਤਿਗੁਰੂ ਮੈਂ ਪਾਇਆ
0: ਏ ਮਨ ਮੇਰਿਆ ਤੂੰ ਸਦਾ ਰੋ ਹਰਨਾਲੇ
1: ਨਾ ਹੋ ਤੂੰ ਮਨ ਮੇਰੇ ਦੁੱਖ ਸਭ

0: ਜਿਨ ਸਾਰਿਆ
1: ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨਕਾ ਸਬਦ ਸੱਚੇ ਸਵਾਰਿਆ
0: ਨਾਨਕ ਇਹੋ ਆਨੰਦ ਹੈ ਆਨੰਦ ਕਰਤੇ ਜਾਣਿਆ
1: ਬਾਬਾ ਜਿਸ ਦੇ ਸੋਈ ਜਨ ਪਾਵੇ
0: ਪਾਵੇ ਤਾਂ ਸੰਜੰਡੇ ਜਿਸ ਨੂੰ ਕਿਆ ਕਰੇ ਵਿਚਾਰਿਆ

0: ਤੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਚੌਪਈ ਪ੍ਰਣਵੋ ਆਦਿ ਇੱਕ ਅੰਕਾਰਾ ਜਲ ਥਲ ਮਈਲ ਕੀਓ ਪਸਾਰਾ ਹਸਤ ਕੀਟ ਕੇ ਬੀਜ ਸਮਾਨਾ ਰਾਵ ਰੰਗ ਜਾ ਇੱਕ ਸਰ ਜਾਨਾ ਅਲਖ ਰੂਪ ਅਛੇ ਅਨਪੇਖਾ ਰਾਵ ਰੰਗ ਜੈ ਰੂਪ ਨਾ ਰੇਖਾ ਵਰਨ ਚੈ ਜੇ ਜਾਤ ਨਾ ਪਾਤਾ ਸਤਰ ਮਿੱਤਰ ਜੇ ਤਾਤ ਨਾ ਮਾਤਾ
1: ਦੂਰ ਸੰਬੰਧ
0: ਅਨਦ ਰੂਪ ਅਨਾਹਦ ਬਾਣੀ ਚਨ ਸਨ ਜੇ ਬਸਤ ਭਵਾਨੀ
1: ਬ੍ਰਹਮਾ ਬਿਸਨੰਦ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ
0: ਓਟ ਇੰਦ੍ਰ ਪਿੰਦਰ ਬਨਾਏ ਬ੍ਰਹਮਾ ਰੁਦ੍ਰ ਪਾਏ ਖਪਾਏ
1: ਲੋਕ ਚਤੁਰਦਸ ਕੇ ਰਚਾਇਓ ਬਹੁਰਾ ਭੀ ਬੀਚ ਮਿਲਾਇਓ
0: ਦਾਨਵ ਦੇ ਫਨਿੰਦ ਪਾਰਾ ਗੰਧਰਵ ਜਾ ਚਰਚੇ ਸੁਭਚਾਰਾ

0: ਮਹੱਲਾ ਪੰਜਵਾਂ ਜਾ ਕੇ ਵਸ ਖਾਨ ਸੁਲਤਾਨ ਜਾ ਕੇ ਵਸ ਹੈ ਸਗਲ ਜਹਾਨ
1: ਜਾ ਕਾ ਕੀਆ ਸਭ ਕਿਛ ਹੋਏ ਤਿਸ ਤੇ ਬਾਹਰ ਨਾਹੀ ਕੋਏ
0: ਕਹੋ ਬੇਨਤੀ ਆਪਣੇ ਸਤਿਗੁਰ ਪਾਹੇ ਕਾਜ ਤੁਮਾਰੇ ਦੇ ਨਿਭਾਏ ਰਹਾਓ
1: ਸਭ ਤੇ ਉੱਚਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮਦਾਰ
0: ਸਰਬ ਵਿਆਪਤ ਪੂਰਨ ਤਨੀ ਜਾ ਕੀ ਸੋਭਾ ਘਟ ਘਟ ਬਨੀ
1: ਜਿਸ ਮੈਂ ਦੁਖ ਤੇਰਾ ਟਹਿ ਜਿਸ ਮੈਂ ਚਮ ਕਿਛੁ ਨਾ ਕਹਿ
0: ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ

0: ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ,
1: ਗੁਰਦੇਵ ਸਖਾ ਗਿਆਨ ਪੰਜਨ, ਗੁਰਦੇਵ ਬੰਦਵ ਸਹੋਦਰਾ,
0: ਗੁਰਦੇਵ ਦਾਤਾ ਹਰ ਨਾਮ ਉਪਦੇਸੇ, ਗੁਰਦੇਵ ਮੰਤ ਨਿਰੋਧਰਾ,
1: ਗੁਰਦੇਵ ਸਾਂਸਦ ਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ,
0: ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਵਜਨ ਅਪਰੰਪਰਾ,
1: ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ,
0: ਗੁਰਦੇਵ ਆ ਜੁਗਾ ਜੁਗ ਜੁਗ, ਗੁਰਦੇਵ ਮੰਤ।

0: ਸਰਨ ਤੁਹਾਰੀ,
1: ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ ਰਹਾਉ।
0: ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਉ ਤੋ ਦੁਆਰੀ,
1: ਈਖਾ ਛੋੜ ਅਲਿਖ ਹੈ ਛੁਟੇ, ਹਮ ਨਿਰਗੁਣ ਲਿਓ ਉਭਾਰੀ।
0: ਸਤਿ ਬਖਸ਼ਿੰਦ ਸਦਾ ਮੇ

0: ਇਨ ਬਿਧ ਪਾਸਾ ਢਾਲੋ ਬੀਰ,
1: ਗੁਰਮੁਖ ਨਾਮ ਜਪੋ ਦਿਨ ਰਾਤੀ, ਅੰਤ ਕਾਲ ਨਾ ਲਾਗੈ ਪੀਰ ਰਹਾਉ।
0: ਕਰਮ ਧਰਮ ਤੁਮ ਚੌਪੜ ਸਾਜੋ, ਸਤ ਕਰੋ ਤੁਮ ਸਾਰੀ,
1: ਕਾਮ ਕ੍ਰੋਧ ਲੋਭ ਮੋਹ ਜੀਤੋ ਐਸੀ ਖੇਲ ਹਰ ਪਿਆਰੀ।
0: ਉੱਠ ਇਸ਼ਨਾਨ ਕਰੋ ਪਰਬਾਤੇ, ਸੋ

0: ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ,
1: ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ,
0: ਜੀਆਂ ਅੰਦਰ ਜੀਓ ਸਭ ਕਿਛ ਜਾਣ ਲਾ,
1: ਸਭ ਕਿਛ ਤੇਰੇ ਵਸ ਤੇਰਾ ਘਰ।

0: ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਮਾਤ ਪਿਤਾ ਹਮ ਬਾਰਿਕ ਤੇ, ਤੁਮਰੀ ਕਿਰਪਾ ਮੈਂ ਸੁਖ ਕਨੇ, ਕੋਈ ਨਾ ਜਾਣ ਤੁਮਰਾ ਅੰਤ ਚੇਤੇ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਤੁਮਰੀ ਗਤ ਮਿਤ ਤੁਮਹੀ ਜਾਨੀ, ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜੁਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿਆ ਵੈ ਧਾਏ, ਸਭ ਥਾਈ ਹੋਏ ਸਹਾਇ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ।

ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ

ਨਿਸ਼ਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਪੜ੍ਹਦਿਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ। ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਬਖਸ਼ਣਾ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮ ਬਖਸ਼ਿਸ਼ ਕਰਕੇ

ਅਸ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਦੋਦੜੀ ਸਤਿਗੁਰੂ ਜੀ ਕਿਰਪਾਲਤਾ ਕਰਨੀ ਚੜ੍ਹਦੀਆਂ ਕਲਾ ਕਰਨੀਆਂ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ

ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹੇ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ

ਨਾਨਕ ਕਰਕੇ ਗੋਲੇ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂ ਦੈ ਸਾਹੋ ਜਿਸ ਪਾ

ਬਿਲਾਵਲ ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਧਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸਮੇਂ ਸਾਨੂੰ ਸਾਰਿਆਂ ਨੂੰ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਹਰ ਸ਼ਨੀਵਾਰ ਐਤਵਾਰ ਸਵੇਰੇ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਮ ਸਿਮਰਨ ਅਭਿਆਸ ਹੁੰਦੇ ਹਨ। ਆਪ ਜੀ ਜ਼ਰੂਰ ਹਾਜ਼ਰੀਆਂ ਭਰਿਆ ਕਰੋ। ਔਰ ਨਾਲ ਹੀ ਬੇਨਤੀ ਹੈ ਕਿ ਜੋ ਸਹਿਜ ਪਾਠ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਪ੍ਰਾਰੰਭ ਸਨ, ਤਕਰੀਬਨ ਸੰਪੂਰਨ ਹੋਣ ਵਾਲੇ ਹਨ। ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਿ ਜਿਨ੍ਹਾਂ ਜਿਨ੍ਹਾਂ ਨੇ ਅਜੇ ਤੱਕ ਸਹਿਜ ਪਾਠ ਵਿੱਚ ਹਾਜ਼ਰੀ ਨਹੀਂ ਲਵਾਈ, ਉਹ ਜ਼ਰੂਰ ਯਤਨ ਕਰਨ, ਇੱਕ ਅੰਗ ਕਰਕੇ, ਦੋ ਅੰਗ ਕਰਕੇ ਜਿੰਨੀ ਵੀ ਹਾਜ਼ਰੀ ਲੱਗ ਸਕੇ ਉਹ ਆਪ ਜੀ ਜ਼ਰੂਰ ਹਾਜ਼ਰੀ ਲਵਾਉਣ ਦਾ ਯਤਨ ਕਰੋ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਦਾ ਅਭਿਆਸ ਜਦੋਂ ਹੋਵੇਗਾ ਫਿਰ ਉੱਦਮ ਸਤਿਗੁਰੂ ਜੀ ਬਖਸ਼ਿਸ਼ ਕਰਨਗੇ, ਆਪਾਂ ਘਰਾਂ ਵਿੱਚ ਵੀ ਸਹਿਜ ਪਾਠ ਪ੍ਰਾਰੰਭ ਕਰ ਸਕਾਂਗੇ। ਕਿਉਂਕਿ ਕਿਸੇ ਵਕਤ ਸਾਡੇ ਮਨ ਵਿੱਚ ਇਹ ਭਰਮ ਰਹਿੰਦਾ ਹੈ ਕਿ ਸਾਡੇ ਕੋਲ ਪਤਾ ਨਹੀਂ ਸਹਿਜ ਪਾਠ ਹੋਵੇ ਜਾਂ ਨਾ ਹੋਵੇ, ਇਸ ਕਰਕੇ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਸੰਗਤੀ ਰੂਪ ਵਿੱਚ ਸਹਿਜ ਪਾਠ ਆਰੰਭ ਕੀਤੇ ਕਿ ਜਿਨ੍ਹਾਂ ਦਾ ਅਭਿਆਸ ਨਹੀਂ ਹੈ ਉਹ ਇੱਥੇ ਅਭਿਆਸ ਕਰ ਸਕਦੇ ਹਨ। ਜਿੱਥੇ ਕੋਈ ਸ਼ਬਦ ਦੀ ਸ਼ੰਕਾ ਹੋਵੇ ਉਹ ਨਾਲ ਦੀ ਨਾਲ ਉਹ ਸ਼ੁੱਧ ਕਰਾਇਆ ਜਾ ਸਕਦਾ ਹੈ। ਇਸ ਕਰਕੇ ਆਪ ਜੀ ਜ਼ਰੂਰ ਯਤਨ ਕਰੋ। ਸਤਿਗੁਰੂ ਸਾਹਿਬ ਮਹਾਰਾਜ ਜੀ ਆਪ ਮਿਹਰਾਮ ਕਰਨ। ਹੁਣ ਸਤਿਗੁਰੂ ਜੀ ਦੇ ਅਸਥਾਨਾਂ 'ਤੇ ਹਰ ਸਾਲ ਦੀ ਤਰ੍ਹਾਂ ਜੋ ਅਖੰਡ ਕੀਰਤਨੀ ਜਥੇ ਵੱਲੋਂ ਜੋ ਸੰਗਤੀ ਰੂਪ ਦੇ ਵਿੱਚ ਸਮਾਗਮ ਪ੍ਰਾਰੰਭ ਹੁੰਦੇ ਹਨ, ਅੱਜ ਤੋਂ ਸਮਾਗਮਾਂ ਦੀ ਆਰੰਭਤਾ ਹੈ। ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਤੱਕ ਸਵੇਰੇ ਆਸਾ ਜੀ ਦੀ ਵਾਰ ਤੋਂ ਲੈ ਕੇ 10 ਵਜੇ ਤੱਕ ਸਮਾਗਮ ਰਹਿਣਗੇ। ਉਸ ਤੋਂ ਬਾਅਦ ਵੀਰਵਾਰ ਤੋਂ ਲੈ ਕੇ ਸਵੇਰੇ ਸ਼ਾਮ ਦੇ ਸਮਾਗਮ ਜਿਹੜੇ ਹਨ ਉਹ ਸਥਾਨਾਂ 'ਤੇ ਹੋਣਗੇ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਆਓ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਵਿੱਚ ਹਾਜ਼ਰੀ ਭਰਨ ਦਾ ਯਤਨ ਕਰੀਏ। ਬੇਨਤੀ ਹੈ ਗੁਰਸਿੱਖਾਂ ਨੂੰ ਕਿ ਆਪ ਜੀ ਆਰੰਭ ਕਰ ਦਿਓ ਆਸਾ ਜੀ ਦੀ ਵਾਰ। ਬੇਨਤੀ ਆਪ ਸਮੂਹ ਸੰਗਤੀ ਰੂਪ ਦੇ ਵਿੱਚ ਬੈਠੇ ਗੁਰਸਿੱਖਾਂ ਦੇ ਚਰਨਾਂ ਵਿੱਚ ਹੈ ਕਿ ਆਪ ਜੀ ਆਸਾ ਜੀ ਦੀ ਵਾਰ ਦਾ ਕੀਰਤਨ ਪ੍ਰਾਰੰਭ ਕਰੋ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਜੀ ਬਖਸ਼ੋ ਅਸੀਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

नहीं सकत माया, जिनके हृदय सक

देखा कि

ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਜੀ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੈ ਤਾਏ ਸਭ ਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਵੱਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਤਾਂ ਨਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਥ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰੂ ਜੀ ਆਪ ਜੀਓ ਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਮਤ ਕੀਤੀ ਸਮੂਹ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਵੱਲੋਂ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਸਤਿਗੁਰੂ ਜੀ ਦੀਵਾਨਾਂ ਦੇ ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਕੀ ਵਾਰ ਕੇ ਕੀਰਤਨ ਹੋਏ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਸਮੁੱਚੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਸਤਿਗੁਰੂ ਜੀ ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਅਗਾਂਹ ਤੋਂ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਸੇਵਾ ਕਰਨ ਦੀ ਬਲਬੁੱਧ ਸਮਰੱਥਾ ਬਖਸ਼ਣੀ ਸਤਿਗੁਰੂ ਜੀ ਕਿਰਪਾ ਕਰਨੀ ਸਰਬੱਤ ਸਿੰਘਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਸਭਨਾਂ ਨੂੰ ਨੇਮ ਅਤੇ ਪ੍ਰੇਮ ਦੀ ਦਾਤ ਬਖਸ਼ਣੀ ਸਤਿਗੁਰੂ ਜੀ ਕਿਰਪਾ ਕਰਨੀ ਗੁਰਸਿੱਖੀ ਵਾਲਾ ਜੀਵਨ ਨਾਮ ਬਾਣੀ ਦੇ ਧਾਰਨੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਬੇਅੰਤ ਸੰਗਤਾਂ ਵੱਲੋਂ ਹਾਜ਼ਰੀਆਂ ਭਰੀਆਂ ਗਈਆਂ ਕਦਮ ਕਦਮ ਲੇਖੇ ਲਾਉਣੇ ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਸੰਗਤਾਂ ਨੂੰ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਬਖਸ਼ਣੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਦੀ ਰਸਨਾ ਲਾਇਕ ਹੋਵੇ ਜੋ ਜੀ ਸ਼ਕੇ ਆਪ ਜੀ ਕਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ ਸਤਿਗੁਰੂ ਜੀ ਇਸ ਵੇਲੇ ਆਪ ਜੀ ਕੇ ਚਰਨਾ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਕਿਰਪਾ ਕਰੋ ਮਿੱਠੀ ਪਿਆਰੀ ਆਸੀਸ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ
ਹੁਕਮ ਤੇ ਚੱਲਣ ਦੀ ਬਲਬੁੱਧ ਸਮਰੱਥਾ ਬਖਸ਼ਣੀ, ਅੱਖਰ ਵਾਧਾ ਘਾਟਾ ਪੁਲਚਕ ਮੁਆਫ ਕਰਨੀ, ਸਰਬੱਧੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜਮ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਸਰਵਨ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ, ਗੁਰੂ ਘਰ ਦਾ ਪਿਆਰ ਗੁਰੂ ਘਰ ਦੀਆਂ ਹਾਜ਼ਰੀਆਂ ਬਖਸ਼ਦੇ ਰਹਿਣ, ਸੇਵਾ ਸਿਮਰਨ ਬਖਸ਼ਦੇ ਰਹਿਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਸਤਿਗੁਰਾਂ ਦੀ ਹਜ਼ੂਰੀ ਅੰਦਰ ਵਿਚਰਦਿਆਂ ਤੋਂ, ਗੁਰਬਾਣੀ ਦੇ ਜਾਪ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਦਿਓ ਸੀਸ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ।